ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ

ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਸਤਿਗੁਰੂ ਜੀਓ, ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਪਿਛਲੇ ਸਾਲ ਆਪ ਜੀ ਕੇ ਚਰਨਾਂ ਵਿੱਚ ਜਾ ਵਿਰਾਜੇ, ਅੱਜ ਸਮੂਹ ਪਰਿਵਾਰ ਵੱਲੋਂ

ਸਤਿਗੁਰੂ ਜੀ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਗਰੀਬ ਨਵਾਜ ਰਹਿਮਤ ਕਰਨੀ, ਸਮੂਹ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ।

ਭਾਈ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕੀਤੇ ਗਏ ਹਨ। ਆਪ ਜੀ ਆਰੰਭਣ ਦੀ ਆਗਿਆ ਬਖਸ਼ਿਸ਼ ਕਰੋ। ਅਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੇ ਨਾਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ। ਬਾਰੂ ਭੀਤ ਬਨਾਈ ਰਾਚ ਪਾਚ ਰਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਸਮੂਹ ਸੰਗਤ, ਅੱਜ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਤਿਨ੍ਹਾਂ ਦੀ ਜੋ ਸਾਲਾਨਾ ਯਾਦ ਸਮੂਹ ਸਹਿਣ ਹੋ ਜੇ ਗੁਰਦੁਆਰਾ ਸੰਗਤ ਵੱਲੋਂ, ਪਰਿਵਾਰ ਵੱਲੋਂ ਮਨਾਈ ਜਾ ਰਹੀ ਹੈ, ਸਹਿਜ ਪਾਠ ਦੇ ਭੋਗ ਪਏ ਹਨ। ਆਓ ਹੁਣ ਸੋਦਰ ਰਹਿਰਾਸ ਸਾਹਿਬ ਬਾਣੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਰਾਤਰੀ ਦੇ ਵਿਸ਼ੇਸ਼ ਦੀਵਾਨ ਜੋ ਭਾਈ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕੀਤੇ ਗਏ ਹਨ, ਉਹਨਾਂ ਵਿੱਚ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ, ਭਾਈ ਸਾਹਿਬ ਜੀ ਦੇ ਸਪੁੱਤਰ ਭਾਈ ਬੇਤਾਬ ਸਿੰਘ ਜੀ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। ਪਿਛਲੇ 4-5 ਦਿਨਾਂ ਤੋਂ ਉਹ ਸਾਡੇ ਦਰਮਿਆਨ ਹੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਕਰ ਰਹੇ ਹਨ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਆਓ ਹੁਣ ਸੋਦਰ ਰਹਿਰਾਸ ਸਾਹਿਬ ਬਾਣੀ ਦੇ ਪਾਠ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ ਦੁਸ਼ਟ ਹਰ ਮਾਰਿਆ।

ਭਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ।

ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਤ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ

ਲੰਭ ਆਦ ਅਨੀਲ ਅਨਾਦ ਅਸੰਭ ਕਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੇਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੇ ਸ੍ਰੇਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸੁਯੰ ਭਵ ਅਬ ਰੱਛਾ ਮੇਰੀ ਤੁਮ ਕਰੂ ਸਿੱਖੋ ਬਾਰ ਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂ ਰਨਕਾਤਾ ਜੀ ਅਸ ਤੁਜ ਦਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ

ਸਿਆਵਾ ਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਏਕ ਬਹਾਦਰ ਸਿਮਰਿਐ ਘਰ ਨੋ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ

ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੇ ਉਡ ਗੁਰੂ ਗਰੀਬ ਨਿਵਾਸ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ। ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਵੇਲੇ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ, ਸਜੇ ਹੋਏ ਦਰਬਾਰਾਂ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਗਰੀਬ ਨਿਵਾਜ ਇਸ ਵਕਤ ਸੋਧ ਰਹਿ ਰਾਸਾ ਬਾਣੀ ਕੇ ਪਾਠ ਹੋਏ, ਸਤਿਗੁਰੂ ਜੀ ਆਪ ਜੀ ਕੀ ਅਗਾਧ ਬੋਧ ਬਾਣੀ ਦੇ ਪਾਠ ਕਰਦੇ ਆ, ਬੇਅੰਤ ਬੇਅੰਤ ਭੁੱਲਾਂ ਹੋਈ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸੁਧ ਅਤੇ ਸਪਸ਼ਟ ਪੜਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਉਹ ਸੰਧਿਆ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਦਰ ਕਬੂਲ ਕਰਨੀਆਂ, ਦਰੋਂ ਘਰੋਂ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਜੋ ਜੋ ਮਨੋਕਾਮਨਾ ਮਨੋਭਾਵਨਾ ਲੈ ਕਰਕੇ ਗੁਰਸਿੱਖ ਮਾਈ ਭਾਈ ਨੇ ਆਪ ਜੀ ਕੇ ਚਰਨ ਪਰਸੇ ਹਨ, ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਆਪ ਜੀ ਨੇ ਦਰ ਪ੍ਰਵਾਨ ਕਰਨੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਸਭਨਾਂ ਦੀਆਂ ਹਾਜ਼ਰੀਆਂ ਅਰਦਾਸਾਂ ਦਰ ਤੇ ਪ੍ਰਵਾਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰੋ। ਹੁਕਮਨਾਮਾ ਸਾਹਿਬ ਤੋਂ ਬਾਅਦ ਗਰੀਬ ਨਿਵਾਜ ਅੱਜ ਜੋ ਸਿੱਖ ਪੰਥ ਦੇ ਮਹਾਨ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਤਿੰਨਾਂ ਦੀ ਸਾਲਾਨਾ ਯਾਦ ਨੂੰ ਸੰਗਤਾਂ ਬੜੇ ਸ਼ਰਧਾ ਭਾਵਨਾ ਪਿਆਰ ਸਹਿਤ ਯਾਦ ਕਰ ਰਹੀਆਂ। ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸਾਲਾਨਾ ਯਾਦ ਨੂੰ, ਮਿੱਠੀ ਪਿਆਰੀ ਯਾਦ ਨੂੰ ਮਨਾਉਂਦਿਆਂ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਕੀਰਤਨ ਦਰਬਾਰ ਪ੍ਰਾਰੰਭ ਹੋ ਰਹੇ ਨੇ। ਆਪ ਜੀ ਆਗਿਆ ਬਖਸ਼ਿਸ਼ ਕਰੋ, ਰਹਿਮਤ ਕਰਨੀ ਸਮੂਹ ਗੁਰੂ ਘਰ ਦੇ ਕੀਰਤਨੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਦਾ ਕੀਰਤਨ ਕਰਵਾਉਣਾ, ਸੰਗਤਾਂ ਨੂੰ ਗੁਰਬਾਣੀ ਕੀਰਤਨ ਸੁਣਦੀ ਆਪ ਜੀ ਨੇ ਦਾਤ ਬਖਸ਼ਿਸ਼ ਕਰਨੀ ਜੀ, ਰਹਿਮਤ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਸਾਹਿਬ ਜੀ ਦੇ ਪਾਵਨ ਪਵਿੱਤਰ ਦਰ ਘਰ ਦੀ ਹਾਜ਼ਰੀ ਭਰ ਰਹੇ ਹੋ ਆਪ ਜੀ ਨੇ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸੋ ਦਰ ਰਹਿਰਾ ਸਾਹਿਬ ਬਾਣੀ ਦੇ ਪਾਠ ਸਰਵਣ ਕੀਤੇ ਉਪਰੰਤ ਅਰਦਾਸ ਵਿੱਚ ਹਾਜ਼ਰੀਆਂ ਭਰੀਆਂ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਸਰਵਣ ਕੀਤੇ। ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਦੇ ਇਸ ਸੰਧਿਆ ਦੇ ਰਾਤਰੀ ਦੇ ਵਿਸ਼ੇਸ਼ ਦੀਵਾਨ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਤ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸਤਿਗੁਰ ਦੇ ਦਰ ਦੇ ਕੀਰਤਨੀਏ ਜੋ ਪਿਛਲੇ ਸਾਲ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਅੱਜ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਸਾਲਾਨਾ ਯਾਦ ਨੂੰ ਮਨਾਉਂਦਿਆਂ ਹੋਇਆਂ ਸਿੱਖ ਗੁਰਦੁਆਰਾ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਦੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਜੋ ਕਈ ਰੋਜ਼ ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ ਅੱਜ ਭੋਗ ਪਏ ਹਨ ਉਪਰੰਤ ਹੁਣ ਰਾਤਰੀ ਦੇ ਵਿਸ਼ੇਸ਼ ਦੀਵਾਨ ਉਹਨਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਕੀਤੇ ਗਏ ਹਨ। ਸਭ ਤੋਂ ਪਹਿਲਾਂ ਗੁਰੂ ਘਰ ਦੇ ਕੀਰਤਨੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਉਹ ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ। ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਕੀਰਤਨੀ ਹਨ ਉਹ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਖਾਲਸਾ ਇਹਨਾਂ ਸਾਰੇ ਗੁਰੂ ਘਰ ਦੇ ਰਾਗੀ ਸਿੰਘਾਂ ਨੇ ਅੱਜ ਆਪ ਜੀ ਦੇ ਕੀਰਤਨ ਦੁਆਰਾ ਦਰਸ਼ਨ ਕਰਨੇ ਹਨ। ਆਓ ਸਤਿਗੁਰ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਆਪਾਂ ਸਰਵਣ ਕਰੀਏ ਜੀ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਰੇ ਮਿਲ ਕੇ ਪੜ੍ਹੀਏ। ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਨਾ ਜੀ, ਤੇ ਸਭ ਤੋਂ ਵੱਡੀ ਅਸੀਸ ਜਿਹੜੀ ਹੁੰਦੀ ਹੈ ਨਾ, ਗੁਰੂ ਦੇ ਸ਼ਬਦ ਦੀ ਹੁੰਦੀ ਹੈ। ਜਿਹੜਾ ਆਪਾਂ ਕਰ ਰਹੇ ਹਾਂ ਨਾ ਕੀਰਤਨ ਰੂਪ ਚ, ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਗੁਰਬਾਣੀ ਦੀ ਅਸੀਸ ਸਭ ਤੋਂ ਵੱਡੀ ਹੁੰਦੀ ਹੈ। ਸਾਰੇ ਮਿਲ ਕੇ ਪੜ੍ਹੀਏ, ਅਸੀਸਾਂ ਦਈਏ। ਜਿਹੜਾ ਰੂਹ ਸਾਡੇ ਕੋਲੋਂ ਜਾ ਚੁੱਕੀ ਹੈ ਸਾਧ ਸੰਗਤ, ਸਾਰੇ ਮਿਲ ਕੇ ਪੜ੍ਹੀਏ ਬੜੇ ਪਿਆਰ ਦੇ ਅੰਦਰ ਆ ਕੇ।

attends, mais ici. Oui. ਇਹ ਸ਼ਬਦ ਭਾਈ ਸਾਹਿਬ ਦੀ ਯਾਦ ਵਿੱਚ ਪੜ੍ਹਨਾ ਪਏਗਾ, ਕਦੀ ਸੋਚਿਆ ਨਹੀਂ ਸੀ। ਬੜੀ ਅਗੰਮੀ ਅਗਾਧ ਬੋਧ ਬਾਣੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ, ਇਸੇ ਤਰ੍ਹਾਂ ਇਹ ਉਹਨਾਂ ਦੀ ਚਿਟਕ ਲਾਈ ਹੋਈ ਹੈ ਸਾਧ ਸੰਗਤ। ਅੱਜ ਹੈ ਤੇ ਦਾਸ ਕੁਝ ਵੀ ਨਹੀਂ ਹੈ ਸੱਚੀ ਮੁੱਚੀ। ਪਿਛਲੇ ਸਾਲ ਜਦੋਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਉਹਨਾਂ ਦੇ ਯਾਦ ਅੰਦਰ ਸਮਾਗਮ ਹੋਇਆ, ਉਹਨਾਂ ਦੀ ਉੱਥੇ ਵੀ ਜ਼ਿਕਰ ਕੀਤਾ ਸੀ ਦਾਸ ਨੇ। ਹੈ ਤੇ ਕੁਝ ਨਹੀਂ ਹੈ ਦਾਸ ਸੱਚੀ ਮੁੱਚੀ ਜੀ, ਖਾਕ ਆ, ਧੂੜ ਵੀ ਨਹੀਂ ਆ ਮੈਂ ਸੰਗਤ ਦੀ, ਬਿਸੋਰਾ ਬਤਾਲਾ, ਸੱਚੀ ਮੁੱਚੀ ਗੱਲ ਹੈ ਜੀ, ਕੁਝ ਵੀ ਨਹੀਂ ਆ। ਪਰ ਫਿਰ ਵੀ ਸੰਗਤ ਮਾਣ ਦਿੰਦੀ ਹੈ, ਪੰਥ ਮਾਣ ਦਿੰਦਾ, ਜੋ ਵੀ ਆ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ, ਔਰ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਗੁਰੂ ਰਾਮਦਾਸ ਮਹਾਰਾਜ ਦੇ ਲਾਡਲੇ ਕੀਰਤਨੀਏ ਹਜ਼ੂਰੀ ਰਾਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਕਰਕੇ ਆ। ਅੱਜ ਉਹ ਵੀ ਨਜ਼ਰ ਆ ਰਿਹਾ ਨਾ ਜੀ, ਬਾਂਹ ਫੜ ਕੇ ਲੈ ਗਏ ਸੀ ਹਰਿਮੰਦਰ ਸਾਹਿਬ, ਕਹਿੰਦੇ ਆਓ, ਕਦੀ ਸੋਚਿਆ ਹੀ ਨਹੀਂ ਸੀ। ਮਨ ਭਰਿਆ ਉਹਨਾਂ ਬਾਰੇ ਕੀ ਬੋਲਾਂ ਮੈਂ, ਕੀਰਤਨ ਹੀ ਹੋ ਰਿਹਾ ਸੱਚੀ ਸਾਧ ਸੰਗਤ, ਕੁਝ ਸਿਹਤ ਵੀ ਨਹੀਂ ਠੀਕ ਕਈ ਦਿਨਾਂ ਤੋਂ, ਤੇ ਮਨ ਵੀ ਭਰਿਆ ਉਹਨਾਂ ਦੀ ਯਾਦ ਅੰਦਰ, ਵੀ ਆਹ ਸ਼ਬਦ ਵੀ ਉਹਨਾਂ ਦੀ ਯਾਦ ਵਿੱਚ ਪੜ੍ਹਨਾ ਪੈ ਜਾਏਗਾ ਸਾਨੂੰ। ਤੋ ਐਸੇ ਮਹਾਨ, ਕਦੀ ਮੈਨੂੰ ਸਮਝ ਲੈਣਾ ਹੋਣਾ ਕੋਈ ਗੱਲ ਦਾ ਜੀ, ਹੁਣ ਵੀ ਕੋਈ ਸ਼ਬਦ ਦਾ ਪਤਾ ਨਾ ਲੱਗਣਾ ਤੇ ਭਾਈ ਸਾਹਿਬ ਨੂੰ ਫੋਨ ਕਰ ਲੈਣਾ, ਭਾਈ ਸਾਹਿਬ ਆਹ ਪੰਕਤੀ ਕਿਵੇਂ ਹੈ, ਆਹ ਰਾਗ ਕਿਵੇਂ ਹੈ, ਆਹ ਸ਼ਬਦ ਕਿਵੇਂ ਹੈ, ਫਿਰ ਉਹਨਾਂ ਨੇ ਦੱਸਣਾ, ਗੁਰਮੇਲ ਸਿੰਘ ਆਹ ਸ਼ਬਦ ਇਸ ਤਰ੍ਹਾਂ ਪੜ੍ਹਨਾ, ਆਹ ਪੰਕਤੀ ਇਸ ਤਰ੍ਹਾਂ ਪੜ੍ਹਨੀ ਹੈ। ਸੱਚੀ ਮੁੱਚੀ ਜੀ ਜਦੋਂ ਫੋਨ ਤੇ ਲੱਗਣਾ, ਇਹ ਉਹਨਾਂ ਨੂੰ ਪਤਾ ਜਾਂ ਮੈਨੂੰ ਪਤਾ, ਘੰਟਿਆਂ ਬੱਧੀ ਫਿਰ ਗੱਲਾਂ ਕਰਨੀਆਂ, ਗੁਰੂ ਦੇ ਬਚਨ, ਕੀਰਤਨ ਦੀਆਂ ਸਿੱਖਿਆਵਾਂ। ਫਤਿਹਗੜ੍ਹ ਸਾਹਿਬ ਵੀ ਜ਼ਿਕਰ ਕੀਤਾ ਸੀ ਮੈਂ ਨਾ ਜੀ, ਸੱਚੀ ਮੁੱਚੀ ਕਿਸੇ ਨਾਲ ਮੈਂ ਬਹੁਤਾ ਹੱਸਿਆ ਨਹੀਂ ਅੱਜ ਤੱਕ ਖੁੱਲ੍ਹ ਕੇ, ਪਰ ਜਦੋਂ ਭਾਈ ਸਾਹਿਬ ਦਾ ਫੋਨ ਆਉਂਦਾ ਸੀ ਨਾ, ਜਾਂ ਭਾਈ ਸਾਹਿਬ ਦੇ ਨਾਲ ਹੁੰਦਾ ਸੀ, ਖਿੜਖਿੜਾ ਕੇ ਹੱਸਦੇ ਸੀ ਅਸੀਂ, ਖੂਬ ਗੱਲਾਂ ਮਾਰਦੇ ਸੀ, ਗੁਰੂ ਦੀਆਂ ਬਾਤਾਂ, ਬੜਾ ਕੁਝ ਸਿੱਖਣ ਨੂੰ ਮਿਲਦਾ ਸੀ। ਫੋਨ ਤੇ ਲੱਗਣਾ, ਹੱਸਦੇ ਰਹਿਣਾ, ਗੱਲਾਂ ਕਰਦੇ ਰਹਿਣਾ, ਜਿਹੜੇ ਮੇਰੇ ਹਾਸੇ ਹੈ ਨਾ ਜੀ, ਉਹ ਭਾਈ ਸਾਹਿਬ ਦੇ ਨਾਲ ਹੀ ਚਲੇ ਗਏ ਨੇ। ਇਸ ਵੀ ਸੱਚ ਹੈ ਸਰ, ਹੱਸਣੇ ਉੱਪਰੋਂ ਅਸੀਂ ਆਪਣਾ ਸਾਰਾ ਪਰਿਵਾਰ ਹੱਸਣੇ ਆ, ਪਰ ਉਹ ਅੰਦਰੋਂ ਨਹੀਂ ਹੱਸਦੇ, ਮਨ ਬੁੱਝਿਆ। ਪਰ ਇਹ ਸੰਸਾਰ ਤੇ ਚਲਾਏਮਾਨ ਹੈ, ਭਗਤ ਕਬੀਰ ਸਾਹਿਬ ਕਹਿੰਦੇ ਜੇ ਸੰਸਾਰ ਚਲਾਏਮਾਨ ਨਾ ਹੁੰਦਾ ਜੀ, ਸਾਨੂੰ ਇਸ ਧਰਤੀ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਅਵਤਾਰੀ ਪੁਰਸ਼ ਨਜ਼ਰ ਆਉਣੇ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ। ਅੱਜ ਤੱਕ ਜਿੰਨੇ ਵੀ ਅਵਤਾਰੀ ਪੁਰਸ਼ ਹੋਏ ਸਾਨੂੰ ਨਜ਼ਰ ਆਉਣੇ ਸੀ, ਪਰ ਸੰਸਾਰ ਤੇ ਚਲਾਏਮਾਨ ਹੈ, ਸੰਸਾਰ ਚਲਾਏਮਾਨ ਨਾ ਹੁੰਦਾ, ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ ਫਿਰ ਉਹ ਵੀ ਨਜ਼ਰ ਆਉਣੇ ਸੀ, ਸਾਡੇ ਬਜ਼ੁਰਗ ਵੀ ਨਜ਼ਰ ਆਉਣੇ ਸੀ। ਸੰਸਾਰ ਤੇ ਚਲਾਏਮਾਨ ਹੈ, ਚਲਾਏਮਾਨ ਸੰਸਾਰ ਦੇ ਵਿੱਚੋਂ ਤੇ ਅਵਤਾਰੀ ਪੁਰਸ਼ਾਂ ਨੂੰ ਵੀ ਜਾਣਾ ਪੈ ਗਿਆ, ਫਿਰ ਤੁਰ ਇੱਕ ਦਿਨ ਅਸੀਂ ਵੀ ਜਾਣਾ ਹੈ, ਫਿਰ ਕਰਨਾ ਕੀ ਹੈ, ਜੀਵਨ ਨੂੰ ਸਫਲ ਕਰਕੇ ਜਾਣਾ, ਜੀਵਨ ਦਾ ਮਨੋਰਥ ਕੀ ਹੈ, ਸਫਲ ਕਰਕੇ ਕਿਵੇਂ ਕਰਨਾ, ਸਫਲ ਬਾਣੀ ਪੜ੍ਹ ਕੇ ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਨੇ ਹੈ। ਅਰਦਾਸ ਕਰਾਂਗੇ ਗੁਰੂ ਰਾਮਦਾਸ ਮਹਾਰਾਜ ਅੱਗੇ, ਉਹਨਾਂ ਦੀ ਫੁਲਵਾੜੀ ਮੇਰਾ ਛੋਟਾ ਵੀਰ ਭਾਈ ਸਿਮਰਨਜੀਤ ਸਿੰਘ ਜੀ ਖਾਲਸਾ, ਭਾਈ ਸੁਰਿੰਦਰ ਸਿੰਘ ਜੀ ਖਾਲਸਾ, ਸਾਡੀ ਛੋਟੀ ਭੈਣ ਬੀਬਾ ਅਵਿਨਾਸ਼ ਕੌਰ, ਕਹਿਣ ਦੀ ਲੋੜ ਨਹੀਂ ਹੈ ਵੈਸੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਪਿਤਾ ਦਾ ਖਜ਼ਾਨਾ ਸੰਭਾਲਿਆ ਇਹਨਾਂ ਬੱਚਿਆਂ ਨੇ, ਇਸ ਫੁਲਵਾੜੀ ਨੇ ਪਿਤਾ ਪੁਰਖ ਜਿਹੜਾ ਖਜ਼ਾਨਾ ਸੀ ਨਾ ਉਹ ਸੰਭਾਲਿਆ ਹੈ। ਅਰਦਾਸ ਕਰਾਂਗੇ ਗੁਰੂ ਰਾਮਦਾਸ ਮਹਾਰਾਜ, ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖਣਾ, ਘਰ ਦੇ ਅੰਦਰ ਜਿਹੜੀ ਕੀਰਤਨ ਦੀ ਦਾਤ ਹੈ ਉਹ ਹੋਰ ਪ੍ਰਫੁੱਲਤ ਕਰਨੀ, ਆਪਣੇ ਸ਼ਬਦਾਂ ਨੂੰ ਸੰਕੋਚਾ, ਬੜਾ ਕੁਝ ਹੈ ਕਹਿਣ ਨੂੰ ਗੁਰੂ ਦੀ ਵਡਿਆਈ ਦੇ ਅੰਦਰ, ਪਰਮਾਤਮਾ ਦੀ ਵਡਿਆਈ ਦੇ ਅੰਦਰ, ਭਾਈ ਸਾਹਿਬ ਦੇ ਸੰਬੰਧ ਅੰਦਰ ਬਹੁਤ ਕੁਝ ਹੈ ਕਹਿਣ ਨੂੰ, ਪਰ ਉਹ ਸਮਾਂ ਨਹੀਂ ਆਗਿਆ ਦੇ ਰਿਹਾ ਹੁਣ, ਕਿਉਂਕਿ ਅਸੀਂ ਵੀ ਉੱਥੇ ਗੁਰਦੁਆਰਾ ਸਾਹਿਬ ਫ੍ਰੀ ਮੌਂਟ ਸਾਹਿਬ ਪਹੁੰਚ ਕੇ ਨਾ ਜੀ 7:25 ਦੇ ਕੀਰਤਨ ਆਰੰਭ ਕਰਨਾ, ਸਮਾਂ ਬੜਾ ਸੀਮਿਤ ਹੈ, ਮਾਫੀ ਚਾਹਵਾਂਗੇ, ਭੁੱਲਾਂ ਗਲਤੀਆਂ ਦੀ ਮੁਆਫੀ, ਆਓ ਸ਼ਬਦ ਦੀਆਂ ਖੇਲੀਆਂ ਪੰਕਤੀਆਂ ਪੜ੍ਹੀਏ, ਇਹ ਜੋ ਸਮਾਂ ਹੈ ਇਹਦੀ ਸਮਾਪਤੀ ਕਰੀਏ, ਐਸੇ ਗੁਰੂ ਕੇ ਮਹਾਨ ਕੀਰਤਨੀ ਨੂੰ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਬੰਬੇ ਵਾਲੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੂੰ ਕੁਟਾਰ ਮਾਰ ਨਮਸਕਾਰ ਹੈ, ਐਸੇ ਗੁਰੂ ਕੇ ਕੀਰਤਨੀਆਂ ਨੂੰ ਅੱਗੇ ਉਹਨਾਂ ਦੀ ਫੁਲਵਾੜੀ ਨੂੰ ਵੀ ਨਮਸਕਾਰ ਹੈ ਸਾਹਿਬ, ਸਤਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ ਫੁਲਵਾੜੀ ਨੂੰ ਸਦਾ ਹੀ ਚੜ੍ਹਦੇ ਕਲਾ ਵਿੱਚ ਰੱਖਣ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
2: ਜਗ ਰਚਨਾ ਸਭ ਝੂਠ ਹੈ, ਜਾਣ ਰਹੋ ਰਮੀਤ, ਕਹਿ ਨਾਨਕ ਤੇ ਨਾ ਰਹੇ ਜਿਉਂ ਬਾਲੂ ਕੀ ਭੀਤ। ਪੰਥੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਰਜੀਤ ਸਿੰਘ ਜੀ ਖਾਲਸਾ ਜੀ ਦੀ ਮਿੱਠੀ ਯਾਦ ਵਿੱਚ ਜੁੜ ਬੈਠੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਬੜੇ ਰਸਪੰਨੇ ਕੀਰਤਨ ਅਤੇ ਢੁੱਕਵੇਂ ਕੀਰਤਨ ਸਰਵਣ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਦੋ ਮਿੰਟ ਮੈਂ ਜ਼ਰੂਰ ਲੈਣੇ ਹੋਰ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਨੇ ਜੀ ਨੇ ਕੀਰਤਨ ਦੁਆਰਾ ਪੰਥੀ 47 ਸਾਲ ਸੇਵਾ ਕੀਤੀ ਹੈ। ਉਹ ਗਿਆਨੀ ਜਸਵਿੰਦਰ ਸਿੰਘ ਜੀ ਦੇ ਭਰਾ ਸਨ। ਉਹਨਾਂ ਦੇ ਪਿਤਾ ਸਰਦਾਰ ਭਾਈ ਸਾਹਿਬ ਭਾਈ ਤਲੋਕ ਸਿੰਘ ਜੀ ਨਨਕਾਣਾ ਸਾਹਿਬ ਦੇ ਕੀਰਤਨੀ ਰਹੇ ਨੇ। ਅਤੇ ਭਾਈ ਸਾਹਿਬ ਭਾਈ ਗਿਆਨੀ ਜਸਵਿੰਦਰ ਸਿੰਘ ਜੀ ਦਾ ਹੁਣੇ ਫੋਨ ਆਇਆ ਮੈਨੂੰ, ਉਹ ਲਾਈਵ ਸਾਰਾ ਸਰਵਣ ਕਰ ਰਹੇ ਨੇ ਬੈਠੇ ਘਰ ਇੰਡੀਆ, ਕੁਝ ਕਾਰਨਾਂ ਕਰਕੇ ਉਹ ਨਹੀਂ ਆ ਸਕੇ। ਉਹਨਾਂ ਵੱਲੋਂ ਇੱਥੋਂ ਦੀ ਸਮੂਹ ਸੰਗਤ, ਇੱਥੋਂ ਦੀ ਪ੍ਰਬੰਧਕ ਕਮੇਟੀ ਅਤੇ ਸਭ ਦਾ ਹਾਰਦਿਕ ਧੰਨਵਾਦ। ਇਹ ਕੁਝ ਸਾਰਾ ਕੁਝ ਕਰਨ ਲਈ, ਉਸ ਮਹਾਨ ਕੀਰਤਨੀ ਦੀ ਮਿੱਠੀ ਯਾਦ ਵਿੱਚ ਜੁੜ ਕੇ ਬੈਠਣ ਲਈ ਹਾਰਦਿਕ ਧੰਨਵਾਦ ਉਹਨਾਂ ਵੱਲੋਂ। ਅਤੇ ਸਾਰਾ ਪ੍ਰੋਗਰਾਮ ਜੋ ਹੋ ਰਿਹਾ ਉਹ ਇੱਥੋਂ ਦੀ ਸੰਗਤ, ਇੱਥੋਂ ਪਰਿਵਾਰ ਉਹਨਾਂ ਦਾ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਰਿਆਂ ਨਾਲ ਪ੍ਰੋਗਰਾਮ ਹੋ ਰਿਹਾ। ਹੁਣ ਮੈਂ ਸਮਾਂ ਨਾ ਲਾਵਾਂ ਬਾਕੀ ਬਹੁਤਾ, ਅਤੇ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਨੂੰ, ਸਕਰਾਮੈਂਟ ਵਾਲਿਆਂ ਨੂੰ, ਕਿ ਉਹ ਠੀਕ 7:05 ਤੱਕ ਇਲਾਜ ਬਣ ਦੇ ਕੀ ਤੁਸੀਂ ਸਰਵਣ ਪਾਉਣਗੇ। ਅਸੀਂ 5-7 ਮਿੰਟ ਲੇਟ ਹੋ ਗਏ, ਆਪਾਂ ਕੋਸ਼ਿਸ਼ ਕਰੀਏ ਤਾਂ ਕਿ ਸਾਰਿਆਂ ਨੂੰ ਟਾਈਮ ਮਿਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੰਗਤ ਜੀ, ਅੱਜ ਆਪਾਂ ਸਾਰੇ ਭਲੀ ਭਾਤ ਜਾਣੂ ਹਾਂ। ਸੱਚਖੰਡ ਵਾਸੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਬੰਬੇ ਵਾਲੇ। ਅੱਜ ਮੈਂ ਇਸ ਸਥਾਨ ਤੇ ਪਹਿਲੀ ਵਾਰ ਕੀਰਤਨ ਦੀ ਹਾਜ਼ਰੀ ਲਈ ਆਏ ਹਾਂ, ਪਰ ਅਸੀਂ ਕੀਰਤਨੀਏ ਬਣ ਕੇ ਨਹੀਂ। ਸਾਡੀ ਭਾਈ ਸਾਹਿਬ ਜੀ ਹੋਣਾਂ ਨਾਲ ਜਿਹੜੀ ਪਰਿਵਾਰਕ ਸਾਂਝ ਹੈ, ਅਸੀਂ ਪਰਿਵਾਰ ਦੇ ਨਾਲ ਜਿਹੜਾ ਭਾਈ ਸਾਹਿਬ ਦਾ ਜਾਣ ਦਾ ਸਾਡੇ ਅੰਦਰ ਦੁੱਖ ਹੈ, ਸਮੂਹ ਸਾਧ ਸੰਗਤ ਨੂੰ, ਸਿੱਖ ਪੰਥ ਨੂੰ ਜਿਹੜਾ ਘਾਟਾ ਪਿਆ ਹੈ, ਕਿਉਂਕਿ ਐਸੇ ਗੁਣੀ ਕੀਰਤਨੀਏ, ਸੁਰੀਲੇ ਕੀਰਤਨੀਏ, ਮਹਾਨ ਕੀਰਤਨੀਏ, ਜਿਨ੍ਹਾਂ ਲਈ ਲਫ਼ਜ਼ ਅਸੀਂ ਜਿਤਨੇ ਵੀ ਵਰਤ ਲਈਏ ਉਹ ਘੱਟ ਹਨ। ਔਰ ਇਹ ਸਭ ਕੁਝ ਜੋ ਮੈਂ ਬੋਲ ਰਿਹਾ ਹਾਂ, ਇਹ ਮੈਂ ਇਕੱਲਾ ਬੋਲ ਨਹੀਂ ਰਿਹਾ ਕਿ ਇਹ ਆਪ ਸਭ ਭਲੀ ਭਾਂਤ ਜਾਣੂ ਹੋ। ਦੋ ਕੁ ਮਿੰਟ ਮੈਂ ਲੈ ਕੇ ਫਿਰ ਉਸ ਤੋਂ ਬਾਅਦ ਕੀਰਤਨ ਦੀ ਆਰੰਭਤਾ ਕਰ ਦਿਆਂਗਾ। ਇੰਗਲੈਂਡ ਜਾਣ ਤੋਂ ਪਹਿਲਾਂ ਮੇਰਾ ਵੀਰ ਸਿਮਰਨਜੀਤ ਸਿੰਘ ਸਾਹਮਣੇ ਬੈਠੇ ਹਨ, ਇਹਨਾਂ ਨੂੰ ਪਤਾ ਹੈ ਕਿ ਸੈਕਰਾਮੈਂਟੋ ਗੁਰਦੁਆਰਾ ਸੰਤ ਸਾਗਰ ਇਹਨਾਂ ਦਾ ਇੱਕ ਵੀਕ ਜਿਹੜਾ ਲਾਸਟ ਸੀ ਉੱਥੇ ਸੀ, ਤੇ ਦਾਸ ਦਾ ਜਿਹੜਾ ਘਰ ਹੈ, ਗ੍ਰਹਿ ਹੈ, ਉੱਥੇ ਹੀ ਹੈ। ਸ਼ਾਮ ਨੂੰ ਜਦੋਂ ਸਮਾਪਤੀ ਤੋਂ ਬਾਅਦ ਗ੍ਰਹਿ ਵਿਖੇ ਅਸੀਂ ਸਾਰੇ ਇਕੱਠੇ ਬੈਠੇ, ਡਿਨਰ ਕੀਤਾ ਤੇ ਬੜੇ ਬਚਨ ਬਲਾਸ, ਬੜੀਆਂ ਗੱਲਾਂ, ਹੱਸ ਰਸ, ਬਹੁਤ ਅਸੀਸਾਂ, ਆਸ਼ੀਰਵਾਦ ਲਿਆ, ਬੜਾ ਪਿਆਰ ਲਿਆ। ਉਹ ਪਲ ਹਨ ਜਿਹੜੇ ਜਦੋਂ ਯਾਦ ਆਉਂਦੇ ਹਨ ਤੇ ਅੰਦਰ ਖੋਈ ਪੈਂਦੀ ਹੈ। ਚੜ੍ਹਦੀ ਕਲਾ ਵਾਲੇ ਸਨ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ ਹਮੇਸ਼ਾ। ਪਰਿਵਾਰ ਵੀ ਚੜ੍ਹਦੀ ਕਲਾ ਵਾਲਾ ਹੈ, ਚੜ੍ਹਦੀ ਕਲਾ 'ਚ ਹਨ, ਪਰ ਕਿਤੇ ਨਾ ਕਿਤੇ ਗੁਰੂ ਰੂਪ ਸਾਧ ਸੰਗਤ ਜੀ ਜਿਹੜਾ ਮਨ ਹੈ ਉਹ ਭਿੱਜਦਾ ਹੈ, ਕਿਉਂਕਿ ਉਹਨਾਂ ਦਾ ਪਿਆਰ ਹੀ ਇਤਨਾ ਸੀ। ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਸੈਰ ਕਰਨੀ, ਤੇ ਮੈਨੂੰ ਅੱਜ ਵੀ ਉਹ ਪਲ ਯਾਦ ਹੈ ਕਿ ਬੇਤਾਬ ਸਿਆਂ ਚਲੀਏ ਪਾਰਕ, ਅਸੀਂ ਦੋਨੇ ਪਾਰਕ ਦੇ ਵਿੱਚ ਗਏ, ਕਾਫੀ ਗੱਲਾਂ ਬਾਤਾਂ ਕੀਤੀਆਂ, ਉੱਥੇ ਵੀ ਬਾਣੀ ਦਾ ਆਨੰਦ ਲਿਆ, ਕੁਝ ਸੁਰਾਂ ਜਿਹੜੀਆਂ ਕਿ ਭਾਈ ਸਾਹਿਬ ਹੋਣਾ ਕੋਲੋਂ ਸਿੱਖੀਆਂ, ਉਹਨਾਂ ਨੇ ਮੈਨੂੰ ਦੱਸਿਆ ਕਿ ਬੇਤਾਬ ਸਿੰਘ ਇਹ ਛੋਟੀਆਂ ਛੋਟੀਆਂ ਕੀਰਤਨ ਦੀਆਂ ਕੁੰਡੀਆਂ ਹਨ, ਇਹਨੂੰ ਏਦਾਂ ਨਹੀਂ ਏਦਾਂ ਗਾਇਆ ਜਾ ਸਕਦਾ ਹੈ, ਇਹਨੂੰ ਏਦਾਂ ਗਾਇਆ ਜਾ ਸਕਦਾ ਹੈ। ਸੋ ਇਤਨੀਆਂ ਕੁ ਬੇਨਤੀਆਂ ਹਨ, ਆਓ ਗੁਰੂ ਰੂਪ ਸਾਧ ਸੰਗਤ ਦੀ ਇੱਕ ਸ਼ਬਦ ਦੀ ਹਾਜ਼ਰੀ ਹੈ। ਅਸੀਂ ਕੀਰਤਨ, ਇਹ ਸਿਰਫ ਉਹਨਾਂ ਲਈ ਸ਼ਰਧਾਂਜਲੀ ਹੈ, ਬੜੇ ਸਹਿਜ ਮਨ ਭਾਵਨਾ ਦੇ ਨਾਲ, ਜਿਵੇਂ ਸਤਿਗੁਰ ਜੀ ਕਿਰਪਾ ਕਰਨ ਕਰਵਾ ਲੈਣ। ਆਓ ਸਾਰੇ ਰਲ ਕੇ ਸ਼ਬਦ ਪੜ੍ਹੀਏ ਜੀ। ਮੈਂ ਬੈਰਾਗੀ ਜੋਗੀ ਮੇਰੇ ਰਾਜਨ

0: ਸੋ ਗੁਰੂ ਰੂਪ ਸਾਧ ਸੰਗਤ ਜੀ ਕਿਤਨੀ ਕੁ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾ ਚੁੱਕਾ ਦੀ ਖਿਮਾ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ, ਦੇਖੋ ਪਿਸਾਰ ਨੈਣ, ਸੁਣੋ ਸਾਧੂ ਕੇ ਬੈਨ, ਪ੍ਰਾਣ ਪਤ ਚਿਤ ਰਾਖ, ਸਗਲ ਹੈ ਮਰਨਾ। ਪੰਥੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਜੀ ਦੀ ਮਿੱਠੀ ਯਾਦ ਵਿੱਚ ਜੁੜ ਬੈਠੀ ਪਰਮ ਸਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਪ੍ਰਤਾਪ ਸਿੰਘ ਜੀ ਸੈਕਰੋਮੈਂਟ ਵਾਲੇ, ਜਿਹਨਾਂ ਦਾ ਉਹਨਾਂ ਨਾਲ ਬੜਾ ਪਿਆਰ ਸੀ ਪਰਿਵਾਰਕ ਤੌਰ 'ਤੇ। ਉਹਨਾਂ ਨੇ ਆ ਕੇ ਹਾਜ਼ਰੀ ਭਰੀ ਹੈ ਕੀਰਤਨ ਦੀ, ਉਹਨਾਂ ਦੀ ਮਿੱਠੀ ਯਾਦ ਵਿੱਚ ਕੀਰਤਨ। ਆਪ ਜੀ ਨੂੰ ਸਾਰਿਆਂ ਨੂੰ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਇਹਨਾਂ ਤੋਂ ਪਹਿਲਾਂ ਭਾਈ ਸਾਹਿਬ ਪ੍ਰਗਵੇਦ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਕੀਰਤਨ ਕਰਕੇ ਗਏ ਨੇ। ਉਹਨਾਂ ਨੇ ਵੀ ਕਈ ਸਾਲ ਭਾਈ ਸਾਹਿਬ ਦੇ ਨਾਲ ਸਾਈਡ 'ਤੇ ਨਾਲ ਸਾਥ ਦਿੱਤਾ ਸੀ ਬਹੁਤ ਸਾਲ ਕੀਰਤਨ ਦਾ। ਸੋ ਉਹ ਮੈਂ ਮੈਂਸ਼ਨ ਕਰਨਾ ਭੁੱਲ ਗਿਆ ਸੀ, ਖੇਵਾਂ ਚਾਹੁੰਦਾ। ਅਤੇ ਭਾਈ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਇੱਥੇ ਹੀ ਨਹੀਂ ਵਰਲਡ ਵਾਈਡ ਇਸ ਵੇਲੇ ਸਾਰੇ ਸਰਵਣ ਕਰ ਰਹੇ ਨੇ ਕੀਰਤਨ, ਜੋ ਪ੍ਰੋਗਰਾਮ ਪਰਿਵਾਰ ਵੱਲੋਂ ਅਤੇ ਸੰਗਤ ਵੱਲੋਂ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰਾ ਹੋ ਰਿਹਾ। ਪਹਿਲਾਂ ਸਹਿਜ ਪਾਠ ਦੇ ਭੋਗ ਵੀ ਪਏ ਨੇ ਉਹਨਾਂ ਦੇ ਨਿਮਿਤ, ਅਤੇ ਹੁਣ ਕੀਰਤਨ ਦਰਬਾਰ ਚੱਲ ਰਿਹਾ। ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਆ ਕੇ ਸਰਵਣ ਕਰ ਰਹੀਆਂ ਨੇ। ਹੁਣ ਮੈਂ ਬੇਨਤੀ ਕਰਾਂ, ਟਾਈਮ ਦੀ ਬੜੀ ਪਾਬੰਦੀ ਹੋ ਰਹੀ ਹੈ ਅਤੇ ਕੋਸ਼ਿਸ਼ ਕਰੀਏ ਟਾਈਮ ਨੂੰ ਪੂਰਾ ਕਰਨ ਦੀ। ਅਤੇ ਇੰਡੀਆ ਦੇ ਵਿੱਚ ਉਹਨਾਂ ਦੇ ਭਰਾਤਾ ਸਿੰਘ ਸਾਹਿਬ ਭਾਈ ਗਿਆਨੀ ਜਸਵਿੰਦਰ ਸਿੰਘ ਜੀ ਲਾਈਵ ਦੇਖ ਰਹੇ ਨੇ ਸਾਰਾ ਕੁਛ। ਉਹਨਾਂ ਵੱਲੋਂ ਆਪ ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ, ਪਰਿਵਾਰ ਦੇ ਮੈਂਬਰਾਂ ਦਾ ਹਾਰਦਿਕ ਧੰਨਵਾਦ, ਜੋ ਪੰਥ ਦੇ ਮਹਾਨ ਕੀਰਤਨੀ ਨੂੰ ਯਾਦ ਕਰ ਰਹੇ ਨੇ ਅੱਜ ਕੀਰਤਨ ਅਤੇ ਗੁਰਬਾਣੀ ਦੁਆਰਾ। ਸੋ ਆਓ ਹੁਣ ਕੀਰਤਨ ਸਰਵ ਕਹਾਉਣਗੇ ਸਰਕਾਰ ਜੋ ਭੈਣ ਜੀ ਅਵਿਨਾਸ਼ ਕੌਰ, ਸਪੁੱਤਰੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ। ਇਹ ਵੀ ਬੜਾ ਬਹੁਤ ਹੀ ਬੜੇ ਪਿਆਰ ਅਤੇ ਸ਼ਰਧਾ ਨਾਲ ਕੀਰਤਨ ਕਰਦੇ ਨੇ, ਉਹਨਾਂ ਦੀ ਮਿੱਠੀ ਯਾਦ 'ਚ ਆਓ ਕੀਰਤਨ ਸਰਵਣ ਕਰੀਏ। ਉਹਨਾਂ ਨੂੰ ਸਮਾਂ ਪਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੋ ਉਪਜਿਓ ਸੋ ਬਿੰਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇ ਲਏ, ਛਾੜ ਸਗਲ ਜੰਜਾਲ। ਭਾਂਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਜੀ ਦੀ ਮਿੱਠੀ ਯਾਦ ਵਿੱਚ ਜੁੜ ਬੈਠੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਉਹਨਾਂ ਦੀ ਸਪੁੱਤਰੀ ਬੀਬੀ ਅਵਿਨਾਸ਼ ਕੌਰ, ਜਿਸ ਨੇ ਆਪ ਜੀ ਨੂੰ ਰਾਹੀਂ ਬਣ ਦੇ ਕੀਰਤਨ ਸਰਵਣ ਪਾਏ ਨੇ। ਉਹਨਾਂ ਦਾ ਬੇਟਾ ਹੁਣ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਪਾਉਣਗੇ। ਉਹਨਾਂ ਦੇ ਨਾਲ ਜੋ ਤਬਲਾ ਭਜਾ ਰਹੇ ਨੇ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ, ਉਹਨਾਂ ਨੇ ਵੀ ਭਾਈ ਸਾਹਿਬ ਜੀ ਨਾਲ ਬਹੁਤ ਸਾਲ ਤਬਲਾ ਭਜਾਇਆ ਹੈਗਾ, ਸੋ ਉਹਨਾਂ ਦਾ ਵੀ ਹਾਰਦਿਕ ਹਾਰਦਿਕ ਧੰਨਵਾਦ। ਸਾਰਾ ਪ੍ਰੋਗਰਾਮ ਪਰਿਵਾਰ ਵੱਲੋਂ, ਸਮੂਹ ਸੰਗਤ ਵੱਲੋਂ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਰਲਵੇਂ ਯਤਨ ਨਾਲ ਹੋ ਰਿਹਾ, ਵੱਡ ਵੱਡ ਜਾ ਰਿਹਾ ਹੈਗਾ ਇਸ ਵੇਲੇ। ਅਤੇ ਉਹਨਾਂ ਦੇ ਭਰਾਤਾ ਜੀ ਜੋ ਸਿੰਘ ਸਾਹਿਬ ਭਾਈ ਸਾਹਿਬ ਜਸਵਿੰਦਰ ਸਿੰਘ ਜੀ, ਉਹ ਵੀ ਇਸ ਵੇਲੇ ਲਾਈਵ ਸਰਵਣ ਕਰ ਰਹੇ ਨੇ। ਉਹਨਾਂ ਵੱਲੋਂ ਆਪ ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਅਤੇ ਪਰਿਵਾਰ ਦਾ ਹਾਰਦਿਕ ਹਾਰਦਿਕ ਧੰਨਵਾਦ, ਜੋ ਉਹਨਾਂ ਦੇ ਭਰਾਤਾ ਜੀ ਨੂੰ ਯਾਦ ਦੇ ਵਿੱਚ ਬੈਠ ਕੇ ਕੀਰਤਨ ਦੁਆਰਾ ਯਾਦ ਕਰ ਰਹੇ ਹੋ। ਅਤੇ ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਾ, ਜਿਸ ਮਰਨ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਭਾਂਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਜੀ ਦੀ ਮਿੱਠੀ ਯਾਦ ਵਿੱਚ ਜੁੜ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਣ ਦੇ ਕੀਰਤਨ ਸਰਵਨ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ ਆ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਉਹਨਾਂ ਦੇ ਪੁੱਤਰ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਖਾਲਸਾ, ਜਿਹਨਾਂ ਨੇ ਆਪ ਜੀ ਨੂੰ ਲਾਹੇ ਬਣ ਦੇ ਕੀਰਤਨ ਸਰਵਣ ਕਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਅਤੇ ਜਿਵੇਂ ਆਪ ਜੀ ਨੂੰ ਪਤਾ ਹੀ ਹੈ, ਭਾਈ ਸਾਹਿਬ ਜੀ ਨੇ 47 ਸਾਲ ਸਿੱਖ ਪੰਥ ਦੀ ਸੇਵਾ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਕੀਤੀ ਹੈ, ਨਿਰੋਲ ਕੀਰਤਨ ਦੇ ਦੁਆਰਾ। ਬਹੁਤ ਲੰਮਾ ਸਮਾਂ ਹੈ, ਬਖਸ਼ੀ ਉਹਨਾਂ ਦੇ ਗੁਰੂ ਤੇ ਸਾਰੀ ਜੋ ਕੀਰਤਨ ਉਹ ਸਾਰਾ ਕਰਦੇ ਸਨ। ਜਵਾਨੀ ਮੈਂ ਆਪ ਵੇਖਿਆ, ਇੱਥੇ ਸਾਡੇ ਕੋਲ ਸਨ, ਇਹੀ ਇਕੱਲਾ ਨਹੀਂ, ਦਸਮ ਗ੍ਰੰਥੀ ਬਾਣੀ ਤੋਂ ਵੀ ਅਤੇ ਭਾਈ ਵੀ ਅਤੇ ਬਾਕੀ ਬਾਣੀਆਂ ਸਾਰੀਆਂ ਉਹਨਾਂ ਨੂੰ ਵੱਖ ਵੱਖ ਸਾਰੇ ਸਿੱਖ ਧਰਮ ਦੀਆਂ ਬਾਣੀਆਂ ਸਭ ਜ਼ਬਾਨੀ ਯਾਦ ਸਨ ਉਹਨਾਂ ਨੂੰ। ਸੋ ਹੁਣ ਮੈਂ ਸਮਾਂ ਨਹੀਂ ਲਾਉਣਾ, ਇੱਕ ਬੇਨਤੀ ਜ਼ਰੂਰ ਕਰਦੇ ਹਾਂ, ਜੋ ਮੈਨੂੰ ਹੁਕਮ ਹੋਇਆ ਉਹਨਾਂ ਦੇ ਭਾਈ ਸਾਹਿਬ ਭਾਈ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਇਸ ਵੇਲੇ ਲਾਈਵ ਕੀਰਤਨ ਸਰਵਨ ਕਰ ਰਹੇ ਨੇ, ਪ੍ਰਭੂ ਸਤਨਾਮ ਸਾਰਾ ਸਰਵਨ ਕਰ ਰਹੇ ਨੇ, ਉਹਨਾਂ ਵੱਲੋਂ ਸਮੂਹ ਸੰਗਤਾਂ ਦਾ, ਸਮੂਹ ਕੀਰਤਨੀ ਜਥਿਆਂ ਦਾ, ਸਮੂਹ ਪ੍ਰਬੰਧਕ ਕਮੇਟੀ ਦਾ ਹਾਰਦਿਕ ਧੰਨਵਾਦ ਕਿ ਆਪ ਜੀ ਨੇ ਉਸ ਮਹਾਨ ਕੀਰਤਨੀ ਨੂੰ ਅੱਜ ਯਾਦ ਕੀਤਾ ਹੈ ਇਲਾਹੀ ਬਾਣੀ ਦੇ ਕੀਰਤਨ ਦੁਆਰਾ। ਅਤੇ ਪਹਿਲਾਂ ਇਲਾਹੀ ਬਾਣੀ ਦੇ ਇਲਾਹੀ ਬਾਣੀ ਦੇ ਸਹਿਜ ਪਾਠ ਦੇ ਭੋਗ ਵੀ ਪਾਏ ਗਏ ਸਨ। ਸੋ ਆਓ ਹੁਣ ਮੈਂ ਬੇਨਤੀ ਕਰਾਂ, ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਧੰਨਵਾਦ ਕੀਤਾ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦਾ ਅਤੇ ਉਹਨਾਂ ਦੇ ਜਥੇ ਦਾ, ਜਿਹੜੇ ਇੱਥੇ ਹਾਜ਼ਰ ਸਨ ਅਤੇ ਆਪ ਇਸ ਪ੍ਰੋਗਰਾਮ ਨੂੰ ਲੀਡ ਕਰ ਰਹੇ ਨੇ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਹੁਣ ਆਪ ਜੀ ਨੂੰ ਠੀਕ 9:45 ਤੱਕ ਇਲਾਹੀ ਬਾਣੀ ਦੇ ਕੀਰਤਨ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਕ ਗੱਲ ਕਰਨਾ ਗਲਤੀ ਚੇਤੇ ਕਰਾ ਦਿਆਂ, ਭਾਈ ਸਾਹਿਬ ਜੀ ਦਾ ਕੱਲ੍ਹ ਦਾ ਕੀਰਤਨ ਦਾ ਸਮਾਂ ਨੋਟ ਕਰ ਲਓ, 12:30 ਤੋਂ ਡੇਢ ਹੈ ਜੀ। ਅਤੇ ਮੈਂ ਆਪ ਸਮ ਸੰਗਤਾਂ ਤੋਂ ਖੇਮਾ ਚਾਹੁੰਦਾ, ਮੈਂ ਨਿੱਜੀ ਤੌਰ 'ਤੇ ਨਹੀਂ ਕੱਲ੍ਹ ਹੋਣਾ ਇੱਥੇ, ਦੋਨੋਂ ਹੱਥ ਜੋੜ ਕੇ ਮੈਨੂੰ ਮਾਫ਼ ਕਰ ਦੇਣਾ, ਮੈਂ ਮਾਫ਼ੀ ਮੰਗ ਰਿਹਾ ਇਸ ਗੱਲ ਦੀ ਕਿ ਮੇਰਾ ਪ੍ਰੋਗਰਾਮ ਪਹਿਲਾਂ ਸੀ ਕਿਤੇ ਜਾਣ ਦਾ ਅਤੇ ਉੱਥੇ ਮੈਂ ਜ਼ਰੂਰ ਜਾਣਾ ਹੈਗਾ, ਇਸ ਲਈ ਜ਼ਰੂਰ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सम्मान योग सत्संग जनों, आप सारा पता है पंथ दे महान विद्वान कीर्तनी है, जो कि कीर्तनी विच गुण होने चाहिए हैं। भाई साहब उन्हें सबना गुणा में समर्थ सन। राग सुर ताल साहिब श्री गुरु ग्रंथ साहिब जी की बाणी, दसम ग्रंथ की बाणी, भाई नंद लाल साहिब दियां गजलां, भाई गुरदास जी दे वारां ते कबित जो पंथ प्रवानित बाणियां हैं, भाई साहब जी ने बहुत सारिया बाणियां कंठ लंबा समा उन्होंने बॉम्बे विच रह के कीर्तन किया, जिन्नी कि मैनू जानकारी है। और बहुत देर तक धन गुरु रामदास जी की गोद विच बैठ के कीर्तन किया। मैं अक्सर सचखंड श्री दरबार साहब के कीर्तनी उम्र तो मेरे जिन्ने मर्जी छोटे होण, मैं उन्होंने गोड्या चरणा हथ लाउंदा, नमस्कार करदा हां सभनां नूं, क्योंकि उस वड्डी थां ते बैठ के गुरु जे कीर्तन करवाउंदा है ते इहदा मतलब प्रमाणित कीर्तनियां है। सचखंड श्री हरिमंदर साहब के अंदर कोई कीर्तन करने वाला जिन्हें भी कीर्तनिया हैं, भाई श्रीपाल जी बैठे हैं पिछे, ये भी सचखंड श्री हरिमंदर साहब के अंदर सतगुरों की बाणी का गायन करके आए हैं। वडभागी कीर्तनिया हैं, बड़े सुरीले कीर्तनिए सन भाई साहब भाई इंद्रजीत सिंह जी, और उन्हां दी सिख पंथ विच वखरी पहचान सी, वखरा आदर मान सन्मान सी। मैनूं हुणे ही पता लगा, मैं उन्हां दे बेटी सिमरन कोलों पुछिया, भाई साहब दा जन्म 1960 दा सी, मेरे नालों 2 साल छोटे हो। मैं समझदा सां कि मेरे नालों वड्डे होणगे, उम्र तो मेरे नाल छोटे, पर गुणा करके बहुत वड्डे सन भाई साहब जी। मैनूं पुरानी गल याद, मैं पहली बारी थाईलैंड गया सी, उन्हां दिनां विच थोड़ा थोड़ा मैनूं संगतां जानण लग पईआं। थाईलैंड वाले किसे नूं चिट्ठी पा के काटी बुलाउंदे सन, बहुत वड्डी स्टेज है, दुनिया भर के कीर्तनी उन्हां उस सतगुरां दे दरबार दे विच कीर्तन करके अपने आप माण महसूस करदे आ। मैनूं उन्हां ने बुलाया, 3 महीने वास्ते रागी जथा बुलाउंदे सी, मैं किसे वजह करके 1.5 महीना ही मैं उन्हां कोल सेवा कर सकिया। तो संगत दा बड़ा मैनूं प्यार मिलिया, एक तां असीं नवें नवें शुरू होए कीर्तन करन वास्ते, एक उन्हां नूं साडे जथे की जिहड़ी परसनैलिटी सी वह बड़ी चंगी लगी, संगतां दी अपनी भावना सी। तो मैनूं याद है, मैनूं कहण लगे, भाई साहब जी सानूं तुहाडे नालों ज्यादा चंगा रागी जथा चाहीदा है। उन्हां दे शब्द सी, ते एक जथा है जो तुहाडे नालों बहुत अच्छा कीर्तन करदे हन, उह हन भाई इंद्रजीत सिंह जी, ते जे तुसी कोशिश करो उन्हां नूं मना लो ते उह तुहाडी थां ते इत्थे आ जाण। मैं कहा जी, पहली गल है कि मैं भाई साहब नूं जानदा नहीं, उह बंबे रहिंदे हन, इन्ना कि मैनूं पता है, ते मेरी उन्हां नाल वाकफी नहीं है, इन्ना मैनूं पता है कि भाई साहब जी बहुत सोहना कीर्तन करते हैं, राग दे भी ज्ञानी हैं,
ਸੁਰ ਕਲਾਮ ਦੇ ਵੀ ਗਿਆਨੀ ਹਨ, ਰੀਤਾਂ ਵੀ ਬਹੁਤ ਸੋਹਣੀਆਂ ਗਾਉਂਦੇ ਹਨ। ਫਿਰ ਕਹਿੰਦੇ ਕਿਵੇਂ ਅਸੀਂ ਕਰੀਏ। ਉਹਨਾਂ ਨੇ ਬੜੇ ਯਤਨਾਂ ਦੇ ਨਾਲ ਭਾਈ ਸਾਹਿਬ ਹੋਰਾਂ ਨੂੰ ਫਿਰ ਥਾਈਲੈਂਡ ਮੇਰੀ ਥਾਂ 'ਤੇ ਬੁਲਾਇਆ ਸੀ। ਮੈਂ ਅੱਜ ਤੱਕ ਵੀ ਉਹਨਾਂ ਦੇ ਬਰਾਬਰ ਨਹੀਂ ਕਦੇ ਹੋ ਸਕਿਆ। ਉਹਨਾਂ ਵਿੱਚ ਬੜੇ ਗੁਣ ਸਨ, ਪਰ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਕਿਸੇ ਨੂੰ ਆਪਣੇ ਨਾਲੋਂ ਵੱਡਾ ਨਹੀਂ ਸੀ, ਛੋਟਾ ਨਹੀਂ ਸੀ ਸਮਝਦੇ। ਇੱਕ ਗੁਣ ਹੈ ਕੀਰਤਨੀਆਂ ਦਾ, ਕੋਈ ਵੀ ਗੁਣਵਾਨ ਬੰਦਾ ਹੋਵੇ ਉਹ ਜਦੋਂ ਆਪਣੇ ਨਾਲੋਂ ਕਿਸੇ ਨੂੰ ਛੋਟਾ ਨਾ ਸਮਝੇ, ਸਮਝੋ ਉਹ ਸੱਚੀ ਮੁੱਚੀ ਗੁਣਵਾਨ ਹੈ। ਭਾਈ ਸਾਹਿਬ ਹੋਰਾਂ ਵਿੱਚ ਇਹ ਸਿਫਤ ਸੀ ਕਿ ਉਹ ਸਭ ਦਾ ਮਾਣ ਕਰਦੇ ਸੀ, ਸਭ ਨੂੰ ਪਿਆਰ ਕਰਦੇ ਸਨ। ਕੀਰਤਨੀਆਂ ਕੋਈ ਛੋਟਾ ਹੋਵੇ, ਕੋਈ ਕੀਰਤਨੀਆਂ ਵੈਸੇ ਛੋਟੇ ਵੱਡੇ ਹੁੰਦੇ ਹੀ, ਗੁਰੂ ਦੇ ਸ਼ਬਦਾਂ ਦੇ ਵਿੱਚ ਜੇ ਜਾਣੀਏ ਤਾਂ ਗੁਰੂ ਸਾਹਿਬ ਕਹਿੰਦੇ ਭਲੋ ਭਲੋ ਰੇ ਕੀਰਤਨੀਆਂ। ਇਹ ਨਹੀਂ ਕਿਹਾ ਕਿ ਵੱਡਾ ਜਥਾ ਕਿਹੜਾ ਅਤੇ ਛੋਟਾ ਕਿਹੜਾ। ਸੋ ਭਾਈ ਸਾਹਿਬ ਜੀ ਮੈਂ ਤਾਂ ਇੰਝ ਹੀ ਕਹਾਂਗਾ ਕਿਉਂਕਿ ਆਪਾਂ ਸੰਸਾਰੀ ਹਾਂ, ਅਜੇ ਜੇ ਹੋਰ ਸੰਸਾਰ ਵਿੱਚ ਰਹਿੰਦੇ ਤਾਂ ਬਹੁਤ ਸਾਰੀ ਬਾਣੀ ਸਾਨੂੰ ਸੁਣਾਉਂਦੇ, ਬੜਾ ਕੁਝ ਦੇ ਜਾਂਦੇ ਪੰਥ। ਪਰ ਜਿਵੇਂ ਜਿਵੇਂ ਹੁਕਮ ਹੈ ਮਾਲਕ ਦਾ, ਉਸ ਹੁਕਮ ਨੂੰ ਵੀ ਮੰਨਣਾ ਪਏਗਾ। ਜਦੋਂ ਭਾਈ ਸਾਹਿਬ ਹੋਰਾਂ ਦੀ ਡੈਥ ਹੋਈ ਮੈਂ ਜਹਾਜ਼ ਵਿੱਚ ਬੈਠਾ ਸੀਗਾ, ਅਜੇ ਅਸੀਂ ਬੈਠੇ ਸੀ ਅਤੇ ਮੇਰੇ ਬੇਟੇ ਜਸਪ੍ਰੀਤ ਸਿੰਘ ਨੇ ਦੱਸਿਆ, ਡੈਡੀ ਜੀ ਇਸ ਤਰ੍ਹਾਂ ਕਰਕੇ ਭਾਈ ਇੰਦਰਜੀਤ ਸਿੰਘਾਂ ਦੀ ਖਬਰ ਆ ਰਹੀ ਹੈ। ਮੈਂ ਕਿਹਾ ਇਹ ਫੇਕ ਹੈ ਕਿਉਂਕਿ ਮੇਰੀਆਂ ਦੋ ਤਿੰਨ ਵਾਰੀ ਖਬਰਾਂ ਉੱਡ ਚੁੱਕੀਆਂ। ਮੈਂ ਕਿਹਾ ਨਹੀਂ, ਐਸਾ ਹੋ ਹੀ ਨਹੀਂ ਸਕਦਾ, ਭਾਈ ਸਾਹਿਬ ਜੀ ਤੰਦਰੁਸਤ ਹਨ, ਤਗੜੇ ਹਨ, ਇਹ ਕਿਵੇਂ ਹੋ ਸਕਦਾ। ਫਿਰ ਸਾਰਾ ਪਤਾ ਕੀਤਾ, ਯਕੀਨ ਨਹੀਂ ਸੀ ਹੋ ਰਿਹਾ ਭਾਈ ਸਾਹਿਬ ਜੀ ਇੰਨੀ ਜਲਦੀ ਚਲੇ ਜਾਣਗੇ। ਮੈਂ ਇੰਡੀਆ ਪਹੁੰਚ ਕੇ ਫਿਰ ਮੈਂ ਸਿੰਘ ਸਾਹਿਬ ਗਿਆਨ ਜਸਵਿੰਦਰ ਸਿੰਘ ਹੋਰਾਂ ਨੂੰ ਫੋਨ ਕੀਤਾ, ਔਰ ਜੇ ਮੈਂ ਇੱਥੇ ਹੁੰਦਾ ਤਾਂ ਮੈਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਡਭਾਗੀ ਸਮਝਦਾ। ਅੱਜ ਮੈਨੂੰ ਆਪ ਸੰਗਤ ਨੇ, ਉਹਨਾਂ ਦੇ ਪਰਿਵਾਰ ਨੇ, ਜੋ ਭਾਈ ਸਾਹਿਬ ਦੀ ਯਾਦ ਵਿੱਚ ਪ੍ਰੋਗਰਾਮ ਹੋ ਰਿਹਾ ਮੈਨੂੰ ਮਾਣ ਦਿੱਤਾ ਹੈ, ਮੈਂ ਪਰਿਵਾਰ ਦਾ ਧੰਨਵਾਦ ਕਰਦਾ। ਤਾਂ ਸਿੰਘ ਸਾਹਿਬ ਹੋਰਾਂ ਨੂੰ ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਇੰਡੀਆ ਆਓ, ਪਰ ਉਹ ਸਬੱਬ ਨਹੀਂ ਬਣ ਸਕਿਆ। ਅਸੀਂ ਚਾਹੁੰਦੇ ਸੀ ਕਿ ਕਿਉਂਕਿ ਭਾਈ ਸਾਹਿਬ ਹੋਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੰਬਾ ਸਮਾਂ ਕੀਰਤਨ ਕੀਤਾ ਅਤੇ ਉਹਨਾਂ ਬਰੂਹਾਂ 'ਤੇ ਜੇ ਭਾਈ ਸਾਹਿਬ ਦੀ ਯਾਦ ਮਨਾਈ ਜਾਂਦੀ, ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਜੇ ਇਸ ਸਾਲ ਹੋ ਸਕਿਆ। ਕਿਉਂਕਿ ਭਾਈ ਪਿੰਦਰਪਾਲ ਸਿੰਘ ਹੋਰੀ ਵੀ ਮੈਨੂੰ ਹੁਕਮ ਕਰ ਰਹੇ ਸਨ ਕਿ ਇਸ ਤਰ੍ਹਾਂ ਦਾ ਯਤਨ ਕਰੀਏ ਕਿ ਬੀਤੇ ਸਮੇਂ ਦੇ ਵਿੱਚ ਜਿਹੜੇ ਕੀਰਤਨੀ ਇਸ ਸੰਸਾਰ 'ਚੋਂ ਚਲੇ ਗਏ ਹਨ ਉਹਨਾਂ ਦੀ ਯਾਦ ਦੇ ਵਿੱਚ ਕਿਸੇ ਵੱਡੇ ਮੰਚ 'ਤੇ, ਵੱਡੀ ਸਟੇਜ 'ਤੇ ਕੀਰਤਨ ਕਰੀਏ। ਤਾਂ ਮੇਰੀ ਇਹ ਸਲਾਹ ਸੀ, ਦਿਲੀ ਇੱਛਾ ਸੀ, ਮੈਂ ਭਾਈ ਸਾਹਿਬ ਨੂੰ ਵੀ ਕਿਹਾ ਕਿ ਜੇ ਮੰਜੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਜੋ ਹੈ ਉੱਥੇ ਜੇ ਭਾਈ ਸਾਹਿਬ ਹੋਰਾਂ ਦੀ ਯਾਦ ਵਿੱਚ ਪ੍ਰੋਗਰਾਮ ਹੋ ਜਾਵੇ ਤਾਂ ਬੜਾ ਚੰਗਾ ਲੱਗੇ। ਕੋਸ਼ਿਸ਼ ਕਰਾਂਗੇ ਅਸੀਂ। ਔਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੀ ਯਤਨ ਕਰਨਗੇ। ਕੀਰਤਨੀਆਂ ਬਣਨਾ ਇਹ ਵਾਹਿਗੁਰੂ ਦੀ ਵੱਡੀ ਦਾਤ ਹੈ। ਸੰਸਾਰ ਦੇ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ ਲੋਕਾਂ ਨੇ ਬੜੇ ਹੀ ਕਰਮ ਕੀਤੇ, ਕਈ ਤਰ੍ਹਾਂ ਦੇ ਕਰਮ ਕੀਤੇ। ਕਿਸੇ ਨੇ ਤਪੱਸਿਆ ਕੀਤੀ, ਕਿਸੇ ਨੇ ਘਰ ਛੱਡਿਆ, ਕਿਸੇ ਨੇ ਕੁਛ ਕੀਤਾ ਕਿਸੇ। ਪਰ ਸਤਿਗੁਰਾਂ ਨੇ ਕਿਹਾ ਕਿ ਜੇ ਕੋਈ ਵਡਭਾਗਾ ਹੋਵੇ ਉਸ ਨੂੰ ਵਾਹਿਗੁਰੂ ਦੀ ਜੇ ਦਾਤ ਕੀਰਤਨ ਦੀ ਮਿਲ ਜੇ, ਇਸ ਤੋਂ ਉੱਪਰ ਕਰਮ ਕੋਈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੀ ਕਰਮਾ, ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੀ ਗੱਲ ਹੈ। ਮੇਰੇ ਛੋਟੇ ਭਾਈ ਮਨਿੰਦਰ ਸਿੰਘ ਹੋਰੀ ਕਹਿੰਦੇ ਹੁੰਦੇ, ਉਹ ਕਹਿੰਦੇ ਮੈਨੂੰ ਭਾਅ ਜੀ ਕਹਿੰਦੇ, ਭਾਅ ਜੀ ਆਪਾਂ ਕੀਰਤਨੀਏ ਹਾਂ ਗੁਰੂ ਨਾਨਕ ਦੇ ਘਰ ਦੇ, ਕੁਛ ਵੀ ਹੋਵੇ ਇੰਨਾ ਕੁ ਤਾਂ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਸਾਨੂੰ ਗੁਰੂ ਦੀ ਗੋਦ ਜ਼ਰੂਰ ਮਿਲੇਗੀ।
ਨਹੀਂ ਤਾਂ ਕਿਸੇ ਸਿੱਖ ਦੇ ਘਰ ਜ਼ਰੂਰ ਜਨਮ ਮਿਲੇਗਾ। ਘੱਟੋ ਘੱਟ ਅਸੀਂ ਜੂਨਾਂ ਵਿੱਚ ਨਹੀਂ ਭਟਕਦੇ। ਗੁਰੂ ਨਾਨਕ ਦੇਵ ਜੀ ਖੁਦ ਕੀਰਤਨੀ ਸਨ, ਸਭ ਤੋਂ ਪਹਿਲੇ ਕੀਰਤਨੀ ਗੁਰੂ ਨਾਨਕ ਸਾਹਿਬ ਸਨ ਅਤੇ ਗੁਰੂ ਨਾਨਕ ਦੇਵ ਜੀ ਹਰ ਵੇਲੇ ਕੀਰਤਨੀਆਂ ਦੇ ਨਾਲ ਰਹਿੰਦੇ ਆ, ਇਹ ਮੇਰਾ ਵਿਸ਼ਵਾਸ ਹੈ। ਅਤੇ ਜਿਹੜੇ ਗੁਰੂ ਨਾਨਕ ਦੀ ਸ਼੍ਰੇਣੀ ਦੇ ਲੋਕ ਹਨ ਉਹ ਕਦੇ ਕਿਸੇ ਆਵਾਗਮਨ ਵਿੱਚ ਨਹੀਂ ਪੈ ਸਕਦੇ। ਮੇਰਾ ਵਿਸ਼ਵਾਸ ਹੈ ਅੱਜ ਸਭ ਹੋਰਾਂ ਨੂੰ ਯੋਗਤਾ ਮਿਲੀ ਹੋਏਗੀ, ਉਹਨਾਂ ਦੇ ਪਰਿਵਾਰ ਨੂੰ ਜੋ ਘਾਟਾ ਹੈ ਉਹ ਤਾਂ ਕਦੇ ਵੀ ਨਹੀਂ ਪੂਰਾ ਸਕਦਾ ਸੰਸਾਰੀ ਤੌਰ 'ਤੇ, ਪਰ ਉਹਨਾਂ ਵਾਸਤੇ ਇਹ ਮਾਣ ਹੈ ਕਿ ਭਾਈ ਸਾਹਿਬ ਜੀ ਕੀਰਤਨੀ ਸਨ ਔਰ ਪੰਥ ਦੀ ਉਹਨਾਂ ਨੇ ਬਹੁਤ ਸੇਵਾ ਕੀਤੀ ਔਰ ਕੀਰਤਨੀ ਜੁਗੋ ਜੁਗ ਅਟਲ। ਵੈਸੇ ਵੀ ਅੱਜ ਮੀਡੀਆ ਦੇ ਯੁੱਗ ਦੇ ਵਿੱਚ ਤਾਂ ਕੋਈ ਜਾ ਹੀ ਨਹੀਂ ਸਕਦਾ, ਵੈਸੇ ਵੀ ਆਤਮਕ ਤੌਰ 'ਤੇ ਭਾਈ ਸਾਹਿਬ ਜੀ ਜਦ ਤੱਕ ਇੱਥੇ ਸ਼ਬਦ ਰਹੇਗਾ ਤਦ ਤੱਕ ਭਾਈ ਸਾਹਿਬ ਜੀ ਰਹੇ, ਉਹਨਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ। ਗੁਰੂ ਰਹਿਮਤ ਕਰੇ, ਆਪ ਸੰਗਤਾਂ ਦਾ ਧੰਨਵਾਦ, ਪਰਿਵਾਰ ਦਾ ਧੰਨਵਾਦ, ਸਾਡੇ ਅਤੀ ਸਤਿਕਾਰਯੋਗ ਭੈਣ ਜੀ ਕਮਲਜੀਤ ਕੌਰ ਜੀ ਜਿਹਨਾਂ ਵੱਲੋਂ ਵਿਸ਼ੇਸ਼ ਉੱਦਮ ਕੀਤਾ ਗਿਆ ਇਹ ਗੁਰਮਤਿ ਸਮਾਗਮ ਰਚਾਉਣ ਵਿੱਚ, ਉਹਨਾਂ ਦਾ ਧੰਨਵਾਦ ਹੈ। ਪਰ ਮੈਨੂੰ ਜੋ ਮਾਣ ਦਿੱਤਾ ਹੈ ਮੈਂ ਹਿਰਦੇ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕਰਦਾ। ਕੀਰਤਨ ਦੀ ਸਮਾਪਤੀ ਜੀ ਸਮੇਂ ਦੀ ਸਮਾਪਤੀ ਹੈ, ਜੇ ਕਹੋ ਤਾਂ ਮੈਂ ਇੱਕ ਸ਼ਬਦ ਹੋਰ ਪੜ੍ਹ ਦਿੰਦਾ ਨਹੀਂ ਤਾਂ ਸਮਾਪਤੀ ਕਰਦੀ ਹੈ। ਮੇਰਾ ਮਨ ਕਰਦਾ ਮੈਂ ਆਪ ਜੀ ਨੂੰ ਸ਼ਬਦ ਸੁਣਾਵਾਂ, ਸੇਵਕ ਕੀ ਓੜ ਕੇ ਨਿਭੀ ਪ੍ਰੀਤ, ਥੋੜੀ ਜਿਹੀ ਭਾਵਨਾ ਬਣਾ ਕੇ ਭਾਈ ਸਾਹਿਬ ਦੇ ਨਾਲ ਜੁੜ ਕੇ ਆਪਾਂ ਇਸ ਦਾ ਕੀਰਤਨ ਕਰੀਏ।

ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਗਏ, ਸੰਧਿਆ ਵੇਲੇ ਭੋਗ ਪਏ ਉਪਰੰਤ ਆਪ ਜੀ ਕੀ ਅੰਮ੍ਰਿਤ ਬਾਣੀ ਸੋ ਦਰ ਰਹਿਰਾ ਸਾਹਿਬ ਬਾਣੀ ਦੇ ਪਾਠ ਅਤੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੀ ਯਾਦ ਵਿੱਚ ਗੁਰਮਤਿ ਸਮਾਗਮ ਹੋਏ ਗਰੀਬ ਨਿਵਾਸ, ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਕੀਰਤਨੀਆਂ ਨੇ ਹਰ ਜਸ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ।

ਸਰਦਾਰ ਸਿਮਰਨਜੀਤ ਮਨਪ੍ਰੀਤ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਅਤੇ ਬੀਬੀ ਅਵਿਨਾਸ਼ ਕੌਰ ਸਮੂਹ ਬੱਚਿਆਂ ਦੇ ਸਿਰ ਤੇ ਮਿਹਰ ਭਰੇ

ਅਨਿਲ ਕੌਰ ਪੜ੍ਹਾਈ ਦੀ ਦੱਤੇ ਸੱਚੇ ਪਾਤਸ਼ਾਹ ਜੀ ਉਦਾਤ ਮੰਗਦੇ ਹਨ। ਕਾਕਾ ਜਸਤੇਕ ਸਿੰਘ ਆਪ ਜੀ ਨੇ ਕਿਰਪਾ ਕਰਨੀ, ਬੱਚਿਆਂ ਨੂੰ ਵਿਦਿਆ ਪ੍ਰਦਾਨ ਕਰਨੀ। ਜੋਸਨ ਗਿੱਲ ਸੱਚੇ ਪਾਤਸ਼ਾਹ ਜੀ ਉਹ ਜੋਬ ਲੱਗਣ ਤੇ ਸ਼ੁਕਰਾਨਾ ਕਰਦੇ ਹਨ। ਆਪ ਜੀਆਂ ਨੇ ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਕਰੋ ਕਿਰਪਾ, ਦਰ ਆਈ ਸਮੂਹ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਮੱਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤ ਆਖੀ ਹੈ।

ਵਾਹਿਗੁਰੂ ਜੀ। ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦੇਠੇ ਸ਼ਬਦ ਪੁਜਾਏ ਤੇਗ ਬਹਾਦਰ ਸਿਮਰੀਐ ਕਰੋ ਨੌਨੀ ਦਾਵੈ ਧਾਏ ਸ਼ੁਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੁਣਾ ਜੀ ਸਹਾਏ ਦਸਾਂ ਪਾਤਸ਼ਾਹ ਇਹਨਾਂ ਤੇ ਜਗਦੇ ਜੋ

ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬਿਨਤੀ ਰਜੋਈ ਰੋਦਰੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੇਵਾਨਾਂ ਦੀ ਸੰਪੂਰਨਤਾ ਹੋਏ। ਆਪ ਜੀਆਂ ਦੇ ਪਾਵਨ ਸਰੂਪਾਂ ਦੇ ਕੇ ਟਹਿਲ ਸੇਵਾ ਸੋਹਿਲਾ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਅੱਗੇ ਤੋਂ ਸਮਰਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਤਖੰਡ ਵਿਖੇ ਪ੍ਰਵਾਨ ਕਰਨੀ ਜੀ। ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੇ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਦਰੋ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾ ਸੇਵਾ ਦੀਆਂ ਦਾਤਾ ਬਖਸ਼ਿਸ਼ ਕਰਕੇ ਨਿਵਾਜਣਾ ਜੀ ਕਰੋ ਕਿਰਪਾ। ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇ ਪਲੰਘ ਤੇ ਬਰਾਜਮਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ਿਸ਼ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਜੀ। ਅੰਮ੍ਰਿਤ ਵੇਲੇ ਦੇ ਡਾਗਣੇ ਨਿਤ ਨੇਮ ਦੀਆਂ ਦਾਤਾਂ ਇਸੇ ਤਰ੍ਹਾਂ ਖੁੱਲੇ ਦਰਸ਼ਨ ਦੇ ਦਾਰੇ ਆਪ ਜੀਆਂ ਨੇ ਬਖਸ਼ਿਸ਼

ਨਾਨਕ ਜਾਓਏ ਹੋ, ਨਾਨਕ ਜਾਓਏ ਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Allah.

Sure, I'll tell him. Call the Pichal and

Thank you.

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨਾ ਸ੍ਰੀ ਚੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਧੰਤਾ ਯੋਗ ਹੋ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਹਾਜ਼ਰੀ ਅੰਮ੍ਰਿਤ ਵੇਲੇ ਭਰ ਰਹੇ ਹੋ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਅੱਜ ਦੇ ਇਲਾਹੀ ਸ੍ਰੀ ਮੁਖਵਾਕ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਤਨਾਸਰੀ ਰਾਗ ਅੰਦਰ ਛੰਤ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਗੁਰਦੇਵ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਇਹ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਜੇ ਹਰੀ ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਤਾਂ ਉਹਦੀ ਕਿਰਪਾ ਦੇ ਨਾਲ ਹੀ ਉਸਦੇ ਨਾਮ ਨੂੰ ਅਰਾਧਿਆ ਜਪਿਆ ਧਿਆਇਆ ਜਾ ਸਕਦਾ ਹੈ। ਉਹ ਆਪ ਹੀ ਅੰਦਰ ਉਹ ਪ੍ਰੇਮ ਉਹ ਪ੍ਰਤੀਤ ਉਹ ਨਿਹ ਭਰਦਾ ਹੈ ਜਿਹਦੇ ਨਾਲ ਸਤਿਗੁਰੂ ਨਾਲ ਪਿਆਰ ਸਤਿਗੁਰ ਦਾ ਭਾਵ ਸਤਿਗੁਰ ਪ੍ਰਤੀ ਸ਼ਰਧਾ ਉਤਪੰਨ ਹੁੰਦੀ ਹੈ। ਵੱਡੇ ਭਾਗਾਂ ਦੇ ਨਾਲ ਗੁਰਦੇਵ ਜੀ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ ਗੁਰੂ ਕਿਰਪਾ ਪ੍ਰਾਪਤ ਹੁੰਦੀ ਹੈ। ਗੁਰੂ ਦੀ ਕਿਰਪਾ ਤੋਂ ਹੀਣਾ ਮਨਮੁੱਖ ਮਨੁੱਖ ਜੋ ਹੈ ਉਹ ਦੂਜੇ ਭਾਵ ਵਿੱਚ ਮਾਇਆ ਦੀ ਧੁੱਖ ਧੁੱਖੀ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਜਿਸ ਉੱਪਰ ਉਹਦੀ ਬਖਸ਼ਿਸ਼ ਉਹਦੀ ਰਹਿਮਤ ਹੈ ਉਹਦੇ ਨੇਹੇ ਦੇ ਨਾਲ ਉਹਦੇ ਪ੍ਰੇਮ ਦੇ ਨਾਲ ਉਹ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਸਫਲਿਆ ਕਰਦਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਣ। ਆਓ ਹੁਣ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਹੋਣਗੇ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਹੋਵੇ ਅਤਿ ਭਾਰੀ
1: ਹਰ ਕੋ ਨਾਮ ਕਿਨ ਮਾਹੇ ਪੁਧਾਰੀ
0: ਮਨਕ ਬੁਨੇ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਧਨ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸ਼ਤਰੈ
0: ਮਨਕ ਮਾਇਆ ਰੰਗਤਿਕ ਨਾ ਵਜਾਵੇ
1: ਹਰ ਕਾ ਨਾਮ ਜਪਤ ਆਘਾਵੇ
0: ਹੇ ਮਾਰਗੇ ਹੋ ਜਾਤ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਹੀਂ ਕੋਟ ਲਖ ਵਾਹੀ
1: ਨਾਮ ਜਪਤ ਤਹਿ ਪਾਰ ਪਰਾਹੀ
0: ਮਨਕ ਬਿਗਨ ਜੈ ਆਏ ਸੰਘਾਰੇ
1: ਹਰ ਕਾ ਨਾਮ ਤਤਕਾਲ ਉਧਾਰੈ
0: ਮਨਕ ਜੂਨ ਜਨਮੇ ਮਰ ਜਾਮ
1: ਨਾਮ ਜਪਤ ਪਾਵੈ ਬਿਸਰਾਮ
0: ਮੈਲਾ ਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ

0: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੈ ਮਨ ਵਿਸ਼ਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਦਿਨ ਸੰਤ ਦਿਨ ਰਾਤ
0: ਹਰ ਹਰ ਔਖਤ ਸਾਧ ਕਮਾ

0: ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਕੀ ਭਗਤ ਮੁਗਤ ਬਹੁ ਕਰੇ
1: ਨਾਨਕ ਜਨ ਸੰਕੇ ਤੇ ਤਰੇ
0: ਹਰ ਜਾਤੇ ਹਰ ਕੋ ਨਾਮ
1: ਕਾਮ ਧੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਣਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਬੜ ਭਾਗੀ ਪਾਈਏ
1: ਸੰਤ ਕੀ ਸੇਵਾ ਨਾਮ ਤੇ ਆਈਏ
0: ਨਾਮ ਤੁਲਕ ਜਿਆਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ

0: ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ,
1: ਅਖੰਡ ਪ੍ਰਿਥਵੀ ਫਿਰੈ ਚਿਰ ਜੀਵੈ,
0: ਮਹਾ ਉਦਾਸ ਤਪੀ ਸਰ ਥੀਵੈ,
1: ਅਗਨ ਮਾਹੇ ਹੋ ਮਦ ਪ੍ਰਾਨ,
0: ਕਨਿਕਸਵ ਹੈ ਵਰ ਭੂਮ ਦਾਨ,
1: ਨਿਉਲੇ ਕਰਮ ਕਰੈ ਬਹੁ ਆਸਨ,
0: ਜੈਨ ਮਾਰਗ ਸੰਜਮਤ ਸਾਧਨ,
1: ਕਰ ਸਰੀਰ ਕਟਾਵੈ,
0: ਪਾਉ ਭੀ ਹੋਮੈ ਮੈਲ ਨ ਜਾਵੈ,
1: ਹਰ ਕੇ ਨਾਮ ਸੰਸਰ ਕਛ ਨਾਹੀ,
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ।

0: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾ ਕਾ ਮਿਟੈ ਬਿਮਾਨ
1: ਆਪਸ ਕੋ ਜੋ ਜਾਣੇ ਨੀਚਾ
0: ਤੂ ਗਣੀਏ ਸਭ ਤੇ ਉੱਚਾ
1: ਤਾ ਮਨ ਹੋਏ ਸਗਲ ਕਿਰੀਨਾ
0: ਹਰ ਹਰ ਨਾਮ ਚਿੰਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਵੇਖੈ ਸਗਲ ਸ੍ਰਿਸ਼ਟ ਸਾਜਨਾ
1: ਦੁਖ ਦੁਖ ਜਨ ਸਮ ਦ੍ਰਿਸ਼ਟੇਤਾ
0: ਨਾਨਕ ਪਾਪ ਪੁੰਨ

0: ਗਾ ਪ੍ਰਭ ਰਾਤੇ
1: ਤੁਮ ਤੇ ਹੋਏ
0: ਨਾਨਕ ਕਵਰ ਨਾ ਜਾਣ ਸਕੋਏ
1: ਸਰਬ ਧਰਮ ਮਹਿ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮਹਿ ਅੰਮ੍ਰਿਤ ਬਾਣੀ
0: ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੀ ਘਟ ਵਸੈ

ਬਿਰਧ ਭਇਆ ਉਪਰ ਸਾਖ ਸਹਿਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਜਿਹੇ ਪ੍ਰਸਾਦ ਧਾਰ ਉਪਰ ਸੁਖ ਵਸਹਿ ਜਿਹੇ ਪ੍ਰਸਾਦ ਪੀਵਹਿ ਸੀਤਲ ਜਲਾ ਜਿਹੇ ਪ੍ਰਸਾਦ ਭੋਗ

0: ਅੰਧਕੂਪ ਮੈਂ ਪਤਿਤ ਵਿਕਰਾਲ
1: ਨਾਨਕ ਕਾਢ ਲਿਓ ਪ੍ਰਭ ਆਦਿਆਲ
0: ਕਰਤੂਤ ਪਸੂ ਕੀ ਮਾਨਸ ਜਾਤ
1: ਲੋਕ ਵਿਚਾਰਾਂ ਕਰੇ ਦਿਨ ਰਾਤ
0: ਬਾਹਰ ਭੇਖਨ ਤਰਮਲ ਮਾਇਆ
1: ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ

0: ਮਿਥਿਆ ਆਪਸ ਉਪਰ ਕਰਤ ਗੁਮਾਨ।
1: ਅਸਤਰ ਭਗਤ ਸਾਰ ਕੀ ਸਰਣ,
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਵਣ ਪਰ ਨਿੰਦਾ ਸੁਣੈ,
0: ਮਿਥਿਆ ਹਸਤ ਪਰ ਦਰਬ ਕੋ ਹਿਰੈ।
1: ਮਿਥਿਆ ਨੇਤਰ ਭੇਖਤ ਪਰ ਤ੍ਰਿਆ ਰੂਪਾਦ,
0: ਮਿਥਿਆ ਰਸਨਾ ਭੋਜਨ ਅੰਨ ਸੁਆਦ।
1: ਮਿਥਿਆ ਚਰਨ ਪਰ ਵਿਕਾਰ ਕੋ ਧਾਵੈ,
0: ਮਿਥਿਆ ਮਨ ਪਰ ਲੋਭ ਲੁਭਾਵੈ।
1: ਤਨੈ ਪਰ ਵਿਕਾਰਾ,
0: ਮਿਥਿਆ ਬਾਸ ਨੇਤ ਵਿਕਾਰਾ।
1: ਮਿਥਿਆ ਸਭ
0: ਸਫਲ ਦੇਹ ਨਾਨਕ।

0: ਤਨਕ ਤਾਕੈ ਬਲ ਬਲ ਜਾਓ
1: ਉਬਰ ਕਛੇ ਉਬਰ ਕਮਾਵਤ
0: ਮਨ ਹੀ ਪ੍ਰੀਤ ਮੁਖ ਗੰਡ ਲਾਵਤ
1: ਜਾਨਣ ਹਾਰ ਪ੍ਰਭੂ ਪਰਵੀਨ
0: ਆਹਰ ਭੇਤ ਨ ਕਾਹੂ ਭੀਨ
1: ਉਪਦੇਸੇ ਆਪ ਨ ਕਰੇ
0: ਆਵਤ ਜਾਵਤ ਜਨ ਮੈਂ

0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਸਿਆਣਤ ਸਗਲ ਤੇ ਰਹਿਤ
0: ਸਭ ਕੁਛ ਜਾਣੇ ਆਤਮ ਕੀ ਰਹਿਤ
1: ਭਾਵੇ ਤੁਸ ਲੈ ਲਲਾਏ
0: ਸ਼ਾਂਤ ਨੰਤਰ ਰਹਿਆ ਸੁਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ

0: ਆਪੇ ਜਾਣੈ ਸਾਧ ਵਡਾਈ
1: ਸਾਧ
0: ਕੇ ਸੰਗ ਨ ਕਬਹੂ ਧਾਵੈ ਸਾਧ ਸੰਗ ਵਸੈ ਗੋਚਰ ਲਹਿ ਸਾਧ ਕੇ ਸੰਗ ਵਸੈ ਥਾਨ ਉਚੈ ਸਾਧ ਕੇ ਸੰਗ ਜੜੈ ਸਭ ਧਰਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੈ ਸੰਗ ਪਾਪ ਪਲਾਇਨ
1: ਅਮਰਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਭ ਜਨਮ
0: ਸਾਧ ਕੇ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟ ਹੋਤ ਨਿਹਾਲ
0: ਸਾਧ ਕੇ ਸੰਗ ਕਲੁਖਤ ਹਰੈ
1: ਸਾਧ ਕੇ ਸੰਗ

0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਸੋਭਾ ਕਾ ਨਾਹੀ ਅੰਤ
1: ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉੱਚ ਤੇ ਉੱਚੀ।

0: ਨਾਨਕ ਵੈਸ਼ਨੂ ਪਰਮ ਗਤ ਪਾਵੈ
1: ਭਗਵਤੀ ਭਗਵੰਤ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿੰਦ ਸਹਿ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਹੋਵੈ
0: ਕਿਸ ਭਗਵਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ
0: ਮਨ ਤਨ ਅਰਪੈ ਵਿਸ਼ਨ ਪ੍ਰੀਤ
1: ਕੇ ਚਰਨ ਹਿਰਦੈ ਵਸਾਵੈ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਪੰਡਿਤ ਜੋ ਮਨ ਪਰ ਬੋਧੈ
0: ਰਾਮ

0: ਹੇ ਆਪਣੀ ਵਡਿਆਈ
1: ਨਾਨਕ ਸਭ ਮਹਿ ਰਿਹਾ ਸਮਾਈ
0: ਪਾਵੇ ਮਾਨੁਗਤ ਪਾਵੇ
1: ਪ੍ਰਭਾਵੈ ਤਾਂ ਪਾਥਰ ਤਰਾਵੈ
0: ਪਾਵੇ ਵਿਨਸਾਸ ਰਾਖੇ
1: ਪ੍ਰਭਾਵੈ ਤਾਂ ਹਰ ਗੁਣ ਭਾਖੈ
0: ਪਾਵੇ ਤਾਂ ਪਤ ਉਧਾਰੇ
1: ਆਪ ਕਰੇ ਆਪਣ ਵਿਚਾਰੈ
0: ਸ੍ਰੀ ਅਕਾਪ ਸੁਆਮੀ
1: ਖਿਲੈ ਵਿਕਸੈ ਅੰਤਰ ਜਾਮੀ
0: ਜੋ ਪਾਵੇ ਸੋ ਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਮਨੁੱਖ ਤੇ ਕਿਆ ਹੋਏ ਆਵੇ
1: ਜੋ ਤਿਸ ਭਾਵੈ ਸੋਈ ਕਰਾਵੈ
0: ਹਾਥ ਹੋਏ ਤਾਂ ਸਭ ਕੁਛ ਲੈ
1: ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੇ
1: ਜੇ ਜਾਣਤੇ ਆਪਣ ਆਪ ਬਚੈ
0: ਮੈਂ ਫੁੱਲਾ ਦਾ ਦਸਤਾਵੈ
1: ਨਿਮਕ ਮਾਹੀ ਚਾਰ ਕੁੰਟ ਫਿਰ ਆਵੈ
0: ਪਰ ਕਿਰਪਾ ਜਿਸੇ ਆਪਣੀ ਭਗਤ ਦੇ
1: ਨਾਨਕ ਤੇਜਨ ਨਾ ਮਿਲੇ
0: ਇਨਮੈ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਦ੍ਰਿਸ਼ ਕਛੂ ਨਾ ਆਵੇ
1: ਕਿਸ ਤਤਕਾਲ ਦਾ ਦਿਸ ਪ੍ਰਗਟਾਵੈ
0: ਆਖੋ ਆਪਣੀ ਕਰੇ ਬਖਸੀਸ
1: ਤਾਕਾ ਲਿਖਾ ਨਾ ਦਨੈ ਜਗਦੀਸ਼
0: ਜੀਉ ਪਿੰਡ ਸਭ ਤਿਸ ਕੀ ਰਾਸ
1: ਘਟ ਘਟ ਪੂਰਨ ਬ੍ਰਹਮ ਪ੍ਰਕਾਸ਼
0: ਆਪਣੀ ਬਣਤੇ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾਹੀ ਸਹਾਤ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਵਪਰਾ ਜੀਓ
1: ਜੋ ਤਿਸ ਭਾਵੈ ਸੋਈ ਪੁਨ ਥੀਉ
0: ਊਚ ਨੀਚ ਮੈਂ ਬਸੈ
1: ਪ੍ਰਭੂ ਸੋਗ ਹਰਖ ਰੰਗ ਹਸੈ

0: ਪਿਆ ਨਾਨਕ ਗਰਭ ਗਲੇ ਅਸ਼ਪਦੀ
1: ਜਿਸਕੇ ਅੰਤਰ ਰਾਜ ਮਹਾਨ
0: ਸੋ ਨਰਕ ਪਾਤੀ ਹੋਵਤ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕਉ ਕਰਮ ਬੰਤ ਕਹਾਵੈ
0: ਜਨਮ ਮਰੈ ਬਹੁ ਜੋਨ ਪ੍ਰਮਾਵੈ
1: ਧਨ ਭੂਮ ਕਾ ਜੋ ਕਰੈ ਗੁਮਾਨ
0: ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੈ
0: ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ
1: ਬਨਵੰਤਾ ਹੋਏ ਕਰ ਗਰਵਾਵੈ
0: ਤ੍ਰਿਣ ਸਮਾਨ ਕਛ

0: ਸਤਵਾਦੀ ਸੰਤ ਕੈ ਦੁਖਨ ਆ ਰਜਾ ਘਟੈ
1: ਕੈ ਦੁਖਨ ਜਮ ਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮਹਿ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਤੇ ਕੋ ਰਖੈ ਨ ਕੋਏ
1: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਤ ਸੰਗ ਨਿੰਦਕ ਵੀ ਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜਿਉ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗਧ ਜੋਨ ਗਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
1: ਸੰਤ ਕੈ ਦੁਖਨ ਸਭ ਕੋ ਛਲੈ
0: ਸੰਤ ਕੈ ਦੁਖਨ ਤੇ ਸਭ ਜਾਏ
1: ਸੰਤ ਕੈ ਦੁਖਨ ਨੀਚ ਨੀਚ ਆਏ
0: ਸੰਤ ਦੁਖੀ ਕਾ ਥਾਉ ਕੋ ਨਾਏ
1: ਨਾਨਕ ਸੰਤ ਭਾਵੈ ਤਾਂ ਓਏ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤ ਤਾਈ
1: ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ
0: ਸੰਤ ਕਾ ਨਿੰਦਕ ਮਹਾ ਹਤਿਆਰਾ
2: ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਅਰ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਯੋਗ
0: ਸੰਤ ਕੇ ਨਿੰਦਾ ਦੁਖ ਮਹਿ ਦੁਖ
1: ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ

0: ਜਲ ਮੱਥਾ
1: ਭਾਗੀ ਤੇਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਹੇ ਧਨਵੰਤ ਗਣੀ ਸੰਸਾਰ
1: ਮੰਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਨੂ ਤੇ ਸੁਖੀ
1: ਏਕ ਏਕ ਪਛਾਣੇ
0: ਹੇ ਤੁਧ ਕੀ ਸੋਝੀ ਜਾਣੇ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨਹਿ ਨਿਰੰਜਨ ਜਾਣੇ
1: ਹਰ ਪ੍ਰਸਾਦ ਆਪਣੇ ਸੁਜੈ
0: ਇਸ ਕੀ ਜਾਨੂ ਕ੍ਰਿਸ਼ਨਾ ਪੁਜੈ
1: ਸਾਧ ਸੰਗ ਹਰ ਜਸ ਕੈਤ
0: ਸਰਵ ਰੂਪ ਤੇ ਹਰ ਜਨ ਰਹਿਤ
1: ਆਨੰਦ ਕੀਰਤਨ ਕੇਵਲ ਵਖਿਆਨ
0: ਕ੍ਰਿਸ਼ਨ ਮੈਂ ਸੋਈ ਨਿਰਵਾਨ
1: ਏਕ ਉਪਰ ਜਿਜਨ ਕੀ ਆਸਾ
0: ਇਸ ਕੀ ਕਟੀਐ ਜਮ ਕੀ ਪਾਸਾ
1: ਹਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਤਿਸੈ ਨ ਲਾਗੈ ਦੂਖ
1: ਜਿਸ ਕੋ ਹਰ ਪ੍ਰਭ ਮਨ ਚਿਤ ਆਵੇ

0: ਗੁਰ ਪ੍ਰਸਾਦ ਤਤ ਸਭ ਬੂਝਿਆ,
1: ਦੇਖੋ ਤਾਂ ਸਭ ਕੁਝ ਮੂਲ,
0: ਨਾਨਕ ਸੋ ਸੁਖਮ ਸੋਈ ਸੂਲ,
1: ਜਨਮੇ ਨਾ ਕਿਛ ਮਰੇ,
0: ਆਪਣੀ ਚਿੰਤਾ ਹੀ ਕਰੇ,
1: ਜਾਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ,
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨੇਕ ਜੁਗਤ ਰਸ਼ਤਾ ਪੁਤਾਪ,
1: ਅਵਨਾਸੀ ਨਾਹੀ ਕਿਛ ਖੰਡ,
0: ਧਾਰਨ ਧਾਰੇ ਹੋ ਬ੍ਰਹਿਮੰਡ,
1: ਵਰਕ ਪੇ ਪੁਰਖ ਪ੍ਰਤਾਪ,
0: ਆਪ ਜਪਾਏ ਤਾ ਨਾਨਕ ਜਾਪ,
1: ਪ੍ਰਭ ਜਾਤਾ ਸੋ ਸੋਭਾ ਬੰਤ,
0: ਸਗਲ ਸੰਸਾਰ ਉਤਰੈ ਤਿਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਵਿਸਾਰਨ,
1: ਆਪੇ ਮੇਲ ਲੈ ਕਿਰਪਾਲ,
0: ਗੁਰ ਕਾ ਸਭ ਜਪਹਿ ਨਿਹਾਲ,
1: ਕੀ ਸੇਵਾ ਸੋਈ ਲਾਗੈ,
0: ਵਿਸ਼ਨੂ ਕਿਰਪਾ ਕਰੈ ਬਿਟ ਪਾਵੈ,
1: ਨਾਮ ਜਪ ਪਾਵੈ
0: ਨਾਨਕ ਤਿਨ ਪੁਰਖੋ ਉਤਮ ਕਰਮਾਨ,
1: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ,
0: ਸਦਾ ਸਦਾ ਬਸੈ ਹਰ ਸੰਗ,
1: ਸਵਾਏ ਹੋਵੇ ਸੋ ਹੋਏ,
0: ਕਰਨੈ ਹਾਰ ਪਛਾਣੈ ਸੋਏ,
1: ਪ੍ਰਭ ਕਾ ਕੀਆ ਜਨਮੀਠ ਲਗਾਨਾ,
0: ਜੈਸਾ ਸਤ ਐਸਾ ਦ੍ਰਿਸ਼ਟਾਨਾ,
1: ਜਿਸ ਤੇ ਸਮਾਏ ਸਮਾਏ,
0: ਕੋਈ ਸੁਖ ਨਿਧਾਨ ਨੂੰ ਬਣਿਆਏ।

0: ਹਰਿ ਜਾਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ
1: ਝੂਟੀ ਗੰਡਨ ਹਾਰ ਗੋਪਾਲ
0: ਸਰਬ ਜੀਆ ਆਪੇ ਪ੍ਰਤਪਾਲ।

0: ਉੱਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂ ਤਿਸੈ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਭੁਲਾ ਕਾਹੇ ਫਿਰ ਹੈ ਅਜਾਨ
1: ਕੌਣ ਮਸਤ ਆਈ ਤੇਰਾ ਸੰਗ
0: ਲਪਟ ਰਿਓ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਛੇਤੀ ਕਰ ਜਾਹੇ
1: ਜਿਸ ਬੱਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਘਰ ਪਾਇਆ।

0: ਨਾਨਕ ਕਹਿ ਮਨ ਇਹੋ ਅਨੁਰਾਓ
1: ਮਨਸਾ ਪੂਰਨ ਸਰਨਾ ਜੋਗ
0: ਜੋ ਕਰ ਪਾਇਆ ਸੋਈ ਹੋਗ
1: ਹਰਨ ਭਰਨ ਜਾਕਾ ਨੇਤਰ ਫੋਰ
0: ਇਸਕਾ ਮੰਤਰ ਨ ਜਾਣੈ ਹੋਰ
1: ਅਨੰਦ ਰੂਪ ਮੰਗਲ ਸਦ ਜਾਕੈ
0: ਸਰਵ ਤੋਕ ਸੁਨਿਐ ਕਰਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ
0: ਤਪ ਮੈਂ ਤਬੀਸਰ ਗ੍ਰਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀ ਮਿਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੀ ਜਾਣੈ ਪੂਤ
0: ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਿੰਦੇ
0: ਦਾਸ ਨਾਮ ਧਿਆਵੈ ਸੇ
1: ਤੇਹੁ ਗੁਣ ਮਹਿ ਜਾ ਕਉ ਪਰਮਾਈ
0: ਜਨਮ ਮਰੈ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਕੇ ਰੰਗ
0: ਨਾਨਾ ਵੇਖ ਕਰੇ ਇਕ ਰੰਗ
1: ਨਾਨਾ ਵਿਦ ਕਿਨੋ ਵਿਸਥਾਰ
0: ਅਵਨਾਸੀ ਇਕੰਕਾਰ
1: ਨਾਨਾ ਚਲਤ ਕਰੇ ਕਿਨ ਮਾਹੀ
0: ਪੂਰ ਰਹਿ ਹੋ ਪੂਰਨ ਸਭ ਠਾਏ
1: ਨਾਨਾ ਵਿਦ ਕਰ ਬਣਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
0: ਜਪ ਜਪ ਜੀਵੈ ਨਾਨਕ ਹਰਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰ

0: ਸਮੁਦਰੇ ਸੰਚਾਲਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਪਰ ਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਇ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੇ ਸਭ ਭਲੇ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਸਤ ਨਾਮ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਦੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੈ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ
0: ਹੋਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੈ ਕੀਆ
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮ

0: ਸੀ ਭੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਭੇਖਣਹਾਰ
0: ਨਾਮ ਸਤ ਸਤ ਧਿਆਨਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਪੂਜਨਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ।

0: ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ,
1: ਸੇਵਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
1: ਗੁਰ ਬਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖ ਕੇ ਬੰਧਨ ਕਾਟੈ,
1: ਗੁਰ ਕਾ ਸਿੱਖ ਵਿਕਾਰ ਤੇ ਹਟੈ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡ ਭਾਗੀ ਹੈ,
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੈ,
1: ਗੁਰ ਕੀ ਆਗਿਆ ਮਨ ਮੈਂ ਸਹਿ,
0: ਆਪ ਸਕੋ ਕਰ ਕਸ਼ਨ ਜਨਾਵੈ,
1: ਹਰ ਹਰ ਨਾਮ ਹਿਰਦੈ ਸਦ ਧਿਆਵੈ,
0: ਮਨ

0: ਨਾਨਕ ਐਸਾ ਗੁਰਬਿਟ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੇ
1: ਤੁਨ ਕਰ ਵਚਨ ਕਰਨ ਆਗ

0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਜੇਵਾ ਏਕ ਉਸਤਤ ਅਨੇਕ,
0: ਸਤ ਪੁਰਖ ਪੂਰਨ ਵਿਵੇਕ,
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ,
0: ਅਗਮ ਅਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਬਾਕੀ ਕੀਮਤ ਕਿਨੈ ਨ ਪਾਈ,
1: ਭਗਤ ਬੰਧਨ।

0: ਸਾਸਨ
1: ਜਾਕੇ ਮਨ ਪ੍ਰਗਟੇ ਗੁਣ ਤਾਸ
0: ਆਠ ਪਹਿਰ ਹਰ ਕਾ ਨਾਮ ਲੇ
1: ਸੱਚ ਉਪਦੇਸ਼ ਕੋ ਦੇ
0: ਮੋਹ ਮਾਇਆ ਕੇ ਸੰਗ ਨ ਲੇਬ
1: ਮਨ ਮੈਂ ਰੱਖੇ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਭਰਮ ਬਹੁ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠਾਡ ਵਰਤਾਈ
1: ਅਨੰਦ ਭਇਆ ਦੁਖ ਨਾਠੇ

0: ਨਾਨਕ ਰਹਿਆ ਸਰਬ ਸਮਾਏ ਭਗਤ ਵਛਲ ਸਦਾ ਕਿਰਪਾਲ
1: ਨਾਥ ਨਾਥ ਗੋਵਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜਪੇ ਸੋਏ ਪੁਨੀਤ
0: ਭਗਤ ਭਾਈ ਲਾਵੇ ਮਨਹੀਤ
1: ਨੀਚ ਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ ਏਕ ਨਿਮਕ ਹਰ ਕੇ ਗੁਣ ਗਾਏ
1: ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਸੋ ਕਰਨੀ ਸੋ ਬਦਨਵੰਤ
0: ਹਿਰਦੈ ਵਸੇ

0: ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ,
1: ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ,
0: ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

0: ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਅਹ ਅਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

0: ਚਾਹੇ ਅਮੁੱਲ ਭਾਏ ਅਮੁੱਲਾ ਸਮਾਂ ਹੈ।
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੋ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਪਾਤ ਨਹੀਂ ਜਹੇ
1: ਰੂਪ ਰੰਗ ਰੇਖ ਭੇਖ ਕਹਿ ਨਾ ਸਕ ਕੇ
0: ਅਚਲ।

0: ਭਾਰੀ ਪੂਜਾਨ ਕੇ ਭੂਪ ਭਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ
1: ਇੱਥੇ ਪਏ ਤੋ ਕਹ ਪਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਦਾਰੇ
0: ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਂਜਤ ਢੋਲ ਮਿਰਦੰਗ ਨਗਾਰੇ
1: ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਰਾਜ ਹਜਾਰੇ
0: ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸਰੀ ਭਗਵਾਨ

0: ਜਵਨ ਕਾਲ ਸਭ ਜਗਤ ਬਣਾਇਓ,
1: ਦੇਵ ਦੈ ਜਛਣ ਉਪਜਾਇਓ,
0: ਆਦਿ ਅੰਤ ਏਕੇ ਅਵਤਾਰਾ,
1: ਸੋਈ ਗੁਰੂ ਸਮਝਿਓ ਹਮਾਰਾ,
0: ਸਕਾਰ ਤਿਸ ਹੀ ਕੋ ਹਮਾਰੀ,
1: ਸਕਲ ਪ੍ਰਜਾ ਜਿਨ ਆਪ ਸਵਾਰੀ,
0: ਕਣ ਕੋ ਸਭ ਗੁਣ ਸੁਖ ਦਿਓ,
1: ਸਤਰੰਗ ਕੋ ਪਲ ਮੋ ਬਦ ਕੀਓ,
0: ਕਟਕੇ ਅੰਤਰ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਿਚ ਆਵਾ ਧਾਈਆ।
0: ਰਾਗ ਰਤਨ ਪਰ

0: ਦੁਆਰਾ ਪਾਈਐ
1: ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨੇ ਪਾਈਐ
0: ਹੁਕਮ ਮੰਨੇ ਹੋ ਗੁਰੂ ਕੇ ਰਾਗਾਵੋ ਸੱਚੀ ਬਾਣੀ
1: ਕਹ ਨਾਨਕ ਸੁਣੋ।

0: ਧਿਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤਿਓ ਪਵਿੱਤ ਸੰਗਤ ਸਵਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇਵ ਪਵਿੱਤ ਜਿਨੀ ਮਨ ਵਸਾਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ

0: ਸ੍ਰਿਸ਼ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਹਰ ਗਾਉ ਮੰਗਲ ਨੇ ਹਰ ਗਾਉ ਮੰਗਲ ਨੇ ਸਕੇ ਸੋਗ ਦੁਖ ਨਾ ਵਿਆਪੇ
1: ਗੁਰ ਚਰਨ ਲਾਗੇ ਦਿਲ ਸੁਭਾਗੇ ਆਪਣਾ ਅੰਦਰ ਜਾਪੇ
0: ਅਨਹਤ ਬਾਣੀ ਗੁਰ ਸ਼ਬਦ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨੋ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਦਸੋਂ ਪਾਤਸ਼ਾਹ ਕੀ ਆਤਮਿਕ ਜੋਤ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਗਰੀਬ ਨਿਵਾਜ। ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਦੇ ਉਦਮ ਬਖਸ਼ਿਸ਼ ਕੀਤੇ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਪਾਵਨ ਹਜ਼ੂਰੀ ਵਿੱਚ ਦੀਵਾਨ ਸਜੇ।

ਬਾਣੀ ਪੜ੍ਹਦੇ ਹਾਂ ਆਪ ਜੀ ਕੇ ਦਸਰਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਕਰ ਦੇਣੀਆਂ, ਰਹਿਮਤਾਂ ਕਰਨੀਆਂ, ਅੱਗੇ ਤੋਂ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰਨੀਆਂ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ

ਸਤਿਗੁਰੂ ਜੀਓ ਸਮੂਹ ਸੰਗਤ ਦੀ ਤਨ ਮਨ ਧਨ ਦੇ ਨਾਲ ਕੀਤੀ ਸੇਵਾ ਆਪ ਜੀ ਨੇ ਥਾਏ ਪਾਉਣੀ ਸਭਨਾ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਗਰੀਬ ਨਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਭਾਵਨਾ ਸ਼ਰਧਾ ਪ੍ਰੀਤ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੀ ਅੰਦਰ ਬਤੀਤ ਹੋਈ ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਵਾਜ ਦੀਵਾਨਾ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ

0: मो
1: वस कर सब बल
2: सदा सुख मन वस
1: दुख संसार खोवे गुरु नाव निद दरियाओ

दर्शन परसे गुरु कै जन्म मरण दुख जाए।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਦੁਆਰਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਨ ਕੀਤਾ ਹੈ, ਜੋ ਤਨਾਸਰੀ ਰਾਗ ਅੰਦਰ ਛੰਤ ਰੂਪ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰਦੇਵ ਜੀ ਕਿਰਪਾ ਕਰਦੇ ਨੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਹਰੀ ਪਰਮੇਸ਼ਵਰ ਜੀ, ਜੇ ਆਪ ਜੀ ਦੀ ਕਿਰਪਾ ਹੋਵੇ ਤਾਂ ਕੋਈ ਆਪ ਜੀ ਦੀ ਕੀਰਤੀ ਕਰ ਸਕਦਾ ਹੈ, ਆਪ ਜੀ ਦੇ ਨਾਮ ਨੂੰ ਧਿਆ ਸਕਦਾ ਹੈ। ਆਪ ਜੀ ਦੀ ਕਿਰਪਾ ਸਦਕਾ ਹੀ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਸਤਸੰਗ ਦੀ ਪ੍ਰਾਪਤੀ ਹੁੰਦੀ ਹੈ, ਤੁਹਾਡਾ ਮਿਲਾਪ ਹੁੰਦਾ ਹੈ। ਇਹ ਗੁਰਦੇਵ ਪਿਤਾ ਮਹਾਰਾਜ ਨੇ ਅੱਜ ਦੇ ਪਾਵਨ ਹੁਕਮ ਵਿੱਚ ਉਪਦੇਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦੀਵਾਨ ਸੱਜਣੇ ਹਨ। ਵਿਸ਼ੇਸ਼ ਕਰਕੇ ਸਾਡੇ ਪਾਸ ਅਤਿ ਸਤਿਕਾਰਯੋਗ ਭਾਈ ਸਿਪਾਹੀ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਪਹੁੰਚੇ ਹਨ। ਬੁੱਧਵਾਰ ਤੋਂ ਆਪ ਸੰਗਤ ਦੀ ਸੇਵਾ ਗੁਰਬਾਣੀ ਕੀਰਤਨ ਰਾਹੀਂ ਕਰ ਰਹੇ ਹਨ। ਅੱਜ ਉਹਨਾਂ ਦਾ ਸਮਾਂ 12:30 ਤੋਂ 1:30 ਤੱਕ ਦਾ ਰਹੇਗਾ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਆਸਾ ਕੀ ਵਾਰ ਦੇ ਕੀਰਤਨ ਨਾਲ ਜੁੜੀਏ। ਭਾਈ ਸਾਹਿਬ ਭਾਈ ਹਰਵੀਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਨਾਲ ਜੋੜ ਰਿਹਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

ਪੌੜੀ ਨਦਰ ਕਹੇ ਜਾ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ।

ਬੋਡੀ ਸੇਫਟੀ ਦੀ ਸੰਤੋਖ ਜਿਨੀ ਸਚੋ ਸੱਚ ਧਿਆਇਆ ਓਨੀ ਮੰਦਾ ਪੈਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ।

ਹੌਲੀ ਕਰਮ ਤੁਰ ਕਰਮ ਜਿਨ੍ਹਾਂ ਕੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਸ਼ਨਾ ਹੀ ਤੁਝ ਵੇ ਕੀ ਜਗ ਤੇ ਪਾਇਆ ਇੱਕ ਨਾਨਾ ਤੂੰ ਮੇਲ ਲਹਿ ਕਾਪੋ ਤੁਧ ਖੁਆਇਆ

ਸਤਸੰਗ ਹੈ ਜੀ। ਬੋਲੋ ਜੀ, ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਚਪੋਤੀ ਪਾਚੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਏ ਪ੍ਰਿਅੰਕਿਤ ਕੁਰਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦਿਆ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਚੈਨ ਕਰਕੇ ਖਰਚਾ ਤੇ ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਚੱਪੀਆਂ ਚੱਪੀਆਂ ਜਿਹੜਾ ਨਾਮ ਜਿਹਾ ਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਆ ਰਹੇ ਨੇ ਚੜਾਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਰਥ ਸਿੰਘ ਦਿਖਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਵਾਹਿਗੁਰੂ ਆ ਰਹੇ ਅੰਦਰ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਦੱਸਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਨਵਾਜ ਪੰਥੇ ਸਦਾ ਸਹਾਇਤਾ ਜਿਉ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਸਿਰਦਾਰ ਸੇਵਾ ਸੰਭਾਲਦਾ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਲੋਟਿਆਂ ਦੀ ਓੜ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਣੇ ਰਾਸ। ਹੇ ਗਰੀਬ ਨਵਾਜ ਜੀ ਆਪ ਦੇ ਚਰਨ ਕਮਲਾਂ ਚ ਅਰਦਾਸ ਮੈਂ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕਿੰਨੇ ਹੱਥ ਉਤਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਹੋਏ ਐਸ ਨੂੰ ਰਾਗੀ ਸਿੰਘ ਨਾਮ ਦੇ ਚਰਨ ਜਾਤ ਸਾਹਿਬ ਕੀ ਵਾਰ ਦੇ ਸੰਬੋਧਨ ਕੀਰਤਨ ਕੀਤੇ ਨੇ ਛੇ ਬੋੜੀਆਂ ਨੰਦ ਸਾਹਿਬ ਨੇ ਕੀਰਤਨ ਉਤਾਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸ਼ਾਂਤੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਲੀ ਬੜ ਬੁੱਧੀ ਬਖਸ਼ਿਸ਼ ਕਰੋ। ਰਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਹ ਸ਼ਾਦੀ ਦੇ ਗਾ ਤਿਆਰ ਕਰ ਖਾਦਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਤਾਂ ਧਰਮ ਦਤਾਰ ਪਿੱਤਰ ਜੀ ਆਪਣੇ ਚੰਨ ਕਮਲਾਂ ਦੇ ਅਰਦਾਸ ਨੂੰ ਜਾਨ ਬਖਸ਼ ਕੀਤੀ ਹੈ ਆਪ ਜੀ ਦਰਕਰ ਸੇਵਾਦਾਰ ਅੱਜ ਦੇ ਲੰਗਰ ਦੀ ਸੇਵਾ ਦੀਪਾਲੀ ਅਤੇ ਸਮੀਰ ਹੈਨਵੀਟ ਪਰਿਵਾਰ ਵੱਲੋਂ ਦਤਾਰ ਪਿੱਤਰ ਜੀ ਕੀਤੀ ਜਾ ਰਹੀ ਹੈ ਗੁਰਬਾ ਜੀ ਬਖਸ਼ਿਸ਼ ਕਰੋ ਪਰਿਵਾਰ ਵੱਲੋਂ $2500 ਆਪਦੇ ਚੰਨ ਭੇਟਾ ਕਿਤੇ ਪ੍ਰਵਾਨ ਕਰੋ ਬਖਸ਼ਿਸ਼ ਕਰੋ ਲੰਗਰਾਂ ਦੇਗਾਂ ਦੀ ਤੁਰ ਸੇਵਾ ਪ੍ਰਵਾਨ ਕਰ ਕਿਰਪਾ ਕਰੋ ਮੇਰੇ ਪਾਸ ਪਰਿਵਾਰ ਨੂੰ ਸਿਹਤ ਰੱਖੋ ਸੇਵਕਾਂ ਦੇ ਅੱਜ ਸਾਰੇ ਕਾਰਜ ਮਿਲਕਤ ਸੰਪੂਰਨ ਕਰੋ ਦਤਾਰ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਪ ਰਾਜਮਤ ਰੱਖੋ ਕਮਾਈਆਂ ਸਫਲ ਕਰੋ ਕਾਰਜ ਵਾਧੇ ਬਖਸ਼ੋ ਸੇਵਕਾਂ ਦੇ ਸਾਰੇ ਪਰਿਵਾਰ ਨੂੰ ਜਿੱਤਾਂ ਦੇ ਉੱਠ ਸੁੱਖ ਚਾਂਡੀ ਚਾਂਡੀ ਕਲਾ ਕਰਨੀ ਜਿਹਨੂੰ ਅੱਜ ਇਹਨਾਂ ਭਾਵਨਾ ਨੂੰ ਮੁੱਖ ਰੱਖ ਕੇ ਪਰਿਵਾਰ ਸੇਵਾ ਕਰ ਰਹੇ ਨੇ ਸੇਵ ਪਰਿਵਾਰ ਦੀਆਂ ਸਾਰੀਆਂ ਸ਼ੁਭਕਾਮਨਾ ਵਾਸਤਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਦਤਾਰ ਪਰਿਵਾਰ ਦੇ ਸਿੱਧੇ ਮੇਰੇ ਪਾਸ ਰੱਖੋ ਪਰਿਵਾਰ ਵਿੱਚ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੰਤ ਦਾਸ ਬਖਸ਼ੋ ਕਮਾਈਆਂ ਸਬਰ ਕਰੋ ਕਾਰਜ ਵਾਧੇ ਬੱਚਿਆਂ ਦੀ ਵਾਰਤਾ ਕਰੋ ਜੀ ਗੁਰੂ ਜੀ ਮਹਾਰਾਜ ਆਪਣੇ ਸੇਵਕਾਂ ਦੀਆਂ ਸਾਰੀਆਂ ਆਸ਼ਾ ਵਾਰਤਾ ਪੂਰੀਆਂ ਕਰਨੀਆਂ ਸਦਾ ਆਪਣੇ ਚੰਨਾਂ ਦੀ ਇਸੇ ਤਰ੍ਹਾਂ ਸੇਵਾ ਦੀ ਭਾਵਨਾ ਚੰਨ ਦੀ ਵਾਰਤਾ ਕਿਰਪਾ ਕਰੋ ਆਪ ਦਰਕ ਸੇਵਾ ਦਾ ਭਾਈ ਬੁੱਧ ਸਿੰਘ ਢਿੱਲੋਂ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਦੇ ਹਾਂ ਬੇਅੰਤ ਮਾਰੇ ਖਾਲਸਾ ਦਾ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਹੋਇਆ ਸਾਰੇ ਢਿੱਲੋਂ ਪਰਿਵਾਰ ਵਿੱਚ ਤੰਦਰੁਸਤੀ ਸੋਖਿਆ ਦੀ ਚੜ੍ਹਦੀ ਕਲਾ ਕਰੋ ਕਮਾਈਆਂ ਸਫਲ ਕਰੋ ਦਰਦਿਆਂ ਦੀ ਲਾਜਪਾਲ ਰੱਖੋ ਸੇਵ ਪਰਿਵਾਰ ਦੀਆਂ ਸ਼ੁਭਕਾਮਨਾਵਾਂ ਸਰਬੰਧ ਪੂਜਾ ਕਰੋ ਜੀ ਗੁਰੂ ਜੀ ਨਵਾਜ ਕਿਰਪਾ ਕਰੋ ਆਪਣੇ ਚਰਨ ਸੇਵਾ ਕਰ ਰਹੇ ਸਾਰੇ ਟਹਿਲੀਆਂ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਧ ਸੰਗਤਾਂ ਜੀ ਆਦਿ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾ ਦਰ ਤੇ ਤਿਰ ਪਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਦੂਰ ਦਰਾਜ ਕਰਨ ਬੈਠੀਆਂ ਲਾਭ ਕਿਤਾ ਕੀ ਸ਼ਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਜੀ ਆਦਿ ਦੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦੁਆਰਾ ਆਪਣੀ ਕਿਰਪਾ ਸੰਗਤਾਂ ਨੂੰ ਬਖਸ਼ੇ
ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਦੇ ਸੇਵਾ ਸਿੰਘਾਂ ਦਰ ਸੰਗਤਾਂ ਮਾਇਆ ਭੇਟਾ ਘਰ ਚਰਨ ਪ੍ਰਵਾਨ ਕਰੋ ਬਖਸ਼ਣ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਘਰ ਵੱਧ ਵਧਤ ਸਾਫ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਦਾ ਪੂਜਾ ਕਰੋ ਜੀ ਦਰ ਮਿਹਨਤ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਫ਼ੀ ਬਖਸ਼ੋ ਬਿਹਤਰ ਗੁਮਨਾਮੀ ਬਖਸ਼ ਕਰਕੇ ਬਰੰਦ ਅੱਜ ਦੇ ਆਸਵਾਦ ਦੇ ਹਰ ਸਵਾਰੀ ਕਥਾ ਕੀ ਦਰਬਾਰ ਰਮਤਾ ਵਾਸੀ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤੁਹਾਡੀ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਕਿਰਪਾਲ ਸਰਦਾਰ ਸਹੀ ਪਿਆਰੇ ਮੇਰੇ ਜਿਹੜੇ ਬਣਾਉ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਏ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਸਾਹਿਬ ਨੇ ਆਪ ਤੇ ਬਖਸ਼ਿਸ਼ ਕੀਤੀ ਹੈ, ਸੰਗਤਾਂ ਨੇ ਮਿਹਰ ਕੀਤੀ ਹੈ, ਸਭ ਸੰਗਤ ਨੇ ਅੰਮ੍ਰਿਤ ਲੈ ਕੇ ਮਨ ਨਿੱਘੀ ਵਚਨਾਂ ਦਾ ਮਾਣ ਦਿਆ ਹੋਇਆ ਸਾਧ ਸੰਗਤ ਜੀ ਪੁੱਤਰ ਗੁਰਬਾਣੀ ਅਸਕੇ ਬਾਰੇ ਸਬੂਤ ਕੀਤੇ ਸਾਨੂੰ ਕੀਤੇ ਨੇ। ਸਾਧ ਸੰਗਤ ਜੀ ਅਰਦਾਸ ਹਾਲੀਆਂ ਪਰੇ ਮਾਰੇ ਬੱਚੇ ਪੁੱਤਰ ਸਰਵਣ ਕੀਤੇ ਹਨ। ਸਾਧ ਸੰਗਤ ਅੱਜ ਦਾ ਸਵਾਰ ਸਮਾਂ ਗੁਰੂ ਸਾਹਿਬਾਂ ਨੇ ਆਪ ਸਭ ਗੁਰੂ ਘਰ ਦਾ ਬਖਸ਼ਿਸ਼ ਕੀਤੀ ਹੈ। ਔਰ ਸਾਧ ਸੰਗਤ ਜੀ ਹੁਣ ਆਪਣਾ ਐਤਵਾਰ ਦੇ ਹਫ਼ਤਾਵਾਰ ਕੀ ਦਿਨ ਹੋਣੇ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਕਥਾ ਕਰਨਗੇ ਭਾਈ ਪਰਮਜੀਤ ਸਿੰਘ ਜੀ, ਠੀਕ ਦੱਸ ਵਿੱਚ ਤੱਕ ਬਾਕੀ ਸਾਧ ਸੰਗਤ ਜੀ, ਉਸਦੇ ਬਾਅਦ ਭਾਈ ਲਾਖਨ ਸਿੰਘ ਦਾ ਜਥਾ ਕੀਰਤਨ ਆਪ ਸਾਨੂੰ ਕਰਵਾਏਗਾ। ਉਸਦੇ ਬਾਅਦ ਵਾਰ ਵਾਰੀ ਸਾਰੇ ਜਥੇ ਨੇ ਉਹਨਾਂ ਕੋਲ ਸਾਨੂੰ ਟਾਈਮ ਹੈਗਾ, ਉਹਨਾਂ ਕੋਲ ਨੋਟ ਕੀਤਾ ਹੈ, ਉਹ ਆਪੋ ਆਪਣੀ ਵਾਰੀ 'ਤੇ ਇੱਥੇ ਆਉਂਦੇ ਰਹਿਣਗੇ, ਕਥਾ ਔਰ ਕੀਰਤਨ ਸਾਨੂੰ ਕਰਾਉਣਗੇ। ਸਾਧ ਸੰਗਤ ਜੀ ਆਪ ਸੰਗਤ ਨੂੰ ਵਾਰ ਵਾਰੀ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਜ਼ਰੂਰ ਆਓ, ਆਓ ਮੱਥਾ ਟੇਕੋ, ਅਰਦਾਸ ਕਰੋ, ਅਤੇ ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਘੀ ਰੋਜ਼ ਬੈਠ ਕੇ ਸਾਥੀ ਉਹਦੀ ਕਥਾ ਕੀ ਦਰਬਾਰ ਸਾਹਿਬ ਕਰ ਸਕਦੇ ਹੋ। ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਨਾਰਥ ਚਾਰ ਸਾਊਥ ਆਦਿ ਦੀ ਕੰਸਟਰਕਸ਼ਨ ਚੱਲ ਰਹੀ ਹੈ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਉਹਦੇ 'ਤੇ ਖਰਚਾ ਕਾਫੀ ਆ ਰਿਹਾ, ਸੋ ਆਪ ਨੂੰ ਪਤਾ ਹੈ, ਸੋ ਮਾਰੇ ਬਖਸ਼ਿਸ਼ ਕੀਤੀ ਹੈ, ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ। ਸਾਧ ਸੰਗਤ ਜੀ ਸੰਗਤਾਂ ਨੇ ਗੁਰੂ ਘਰ ਕੰਸਟਰਕਸ਼ਨ ਵਾਸਤੇ ਭੇਟਾ ਕੀਤੀ, ਆਪਣੇ ਦਸਾਂ ਸੰਗਤਾਂ ਨੇ ਸਫ਼ਰ ਕੀਤੇ ਨੇ, ਸੋ ਵਟਭਾਗੀ ਹਨ, ਸੋ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਾਂ ਸਫ਼ਰ ਨਹੀਂ ਕੀਤਾ, ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਧ ਸੰਗਤ ਜੀ, ਤੁਸੀਂ ਜ਼ਰੂਰ ਆਪਾਂ ਆਪਣਾ ਦਸਾਂ ਸਫ਼ਰ ਕਰਦੇ ਹਾਂ, ਗੁਰੂ ਘਰ ਮਾਇਆ ਭੇਟਾ ਕਰਕੇ ਅਸੀਂ ਸਾਰੇ ਮਿਲ ਕੇ ਜੋ ਕੰਸਟਰਕਸ਼ਨ ਹੈ ਇਸ ਨੂੰ ਸਾਰੇ ਚਾਨਣ ਸ਼ਬਦ ਨਾਲ ਸੰਪੂਰਨ ਕਰ ਸਕੀਏ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਕਿ ਸਾਡੇ ਬਾਅਦ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਕੀਰਤਨ ਕਰ ਰਹੇ ਨੇ, ਉਹਨਾਂ ਦਾ ਅੱਜ ਦਾ ਟਾਈਮ ਹੈ 12:30 ਤੋਂ ਲੈ ਕੇ 1:30 ਵਜੇ ਤੱਕ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ 12:30 ਵਜੇ ਤੱਕ ਹਾਜ਼ਰੀਆਂ ਭਰ ਕੇ ਇਸ ਸਮੇਂ ਦੇ ਜਤਨ ਕਰੋ, ਡਾ ਬਿਠਾਓ, ਕਿਉਂਕਿ ਉਹਨਾਂ ਦਾ ਅੱਜ ਆਖਰੀ ਕੀਰਤਨ ਹੈ ਅਤੇ ਆਪ ਜ਼ਰੂਰ ਅਵੇਲ ਕਰਨਾ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਇਸ ਸਮੇਂ ਦਰਬਾਰ ਸਾਹਿਬ 'ਤੇ ਜੋ ਅਟੈਕ ਹੋਇਆ ਸੀ ਉਹਦੇ ਵਿੱਚ ਬੇਅੰਤ ਸਿੰਘ ਸਿੰਘਣੀਆਂ ਬੱਚੇ ਜਿਹੜੇ ਗੁਰੂ ਸਾਹਿਬਾਂ ਦੇ ਸ਼ਾਨਾ ਚੌਕਤ ਨੂੰ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਇਆ ਆਪਣੀ ਜਿਨ੍ਹਾਂ ਨੇ ਜਾਨਾਂ ਕੁਰਬਾਨ ਕੀਤੀਆਂ, ਅਸੀਂ ਸਾਰਿਆਂ ਨੇ ਉਹਨਾਂ ਨੂੰ ਯਾਦ ਰੱਖਣਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀਆਂ ਨੇ ਅਤੇ ਉਹਨਾਂ ਨੇ ਕੁਝ ਸਿੱਖਣਾ ਵੀ ਹੈ। ਸਾਧ ਸੰਗਤ ਜੀ 4 ਜੂਨ ਨੂੰ ਅਟੈਕ ਹੋਇਆ ਸੀ ਦਰਬਾਰ ਸਾਹਿਬ 'ਤੇ, ਜਿਸ ਵਿੱਚ ਬੇਅੰਤ ਸੰਗਤਾਂ ਜੋ ਉਸ ਸਮੇਂ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਸਨ

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਜੇ ਸੌ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰਿਆ ਗੋਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੁਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੁਤੁਵੈ ਸੁਕਹੁ ਟਲ ਗੁਰ ਸੇਵਿਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਾ ਸਿਭਤ ਖਸਮ ਦੇ ਨੂਰ ਸਹੁੰ ਕੁਰ ਸਹੁੰ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ

0: ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਇਐ ਜਿਉ ਸਤਿਗੁਰੁ ਮਿਲੈ ਸੁਭਾਏ ਸਹਿਜ ਗੁਣ ਗਾਇਐ ਜਿਉ ਗੁਣ ਗਾਏ ਵਿਗਸਾਏ ਸਦਾ ਅਨਦਿਨ ਜਾ ਆਪ ਸਾਚੇ ਭਾਵੇ ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਇਐ ਜਿਉ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਇਐ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਅੰਮ੍ਰਿਤ ਵੇਲੇ ਆਪ ਜੀਆਂ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਕੀਤੇ ਨੇ। ਉਹ ਆਸਾ ਕੀ ਵਾਰ ਜਿਹੜੀਆਂ ਸਾਡੀਆਂ ਸਾਰੀਆਂ ਇਸ਼ਾਵਾਂ ਨੂੰ ਆਸਾਂ ਨੂੰ ਪੂਰੀਆਂ ਕਰਨ ਵਾਲੀ ਬਾਣੀ ਹੈ ਉਹਦਾ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਮਹਾਰਾਜ ਜੀ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਵਿੱਚ ਆਪਾਂ ਬੋਲ ਪੜ੍ਹਦੇ ਹਾਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ ਕਾਰਿਆ। ਸਿੱਖ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪਾਰ ਬ੍ਰਹਮ ਦਾ ਰੂਪ ਜਾਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਵਾਉਣਾ ਕੀਤਾ। ਐਸੇ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਤਨਾਸਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 690 ਅਤੇ 91 ਅੰਗ ਤੇ ਸ਼ਬਦ ਸਭਾਏਮਾਨ ਹੈ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਇਸ ਲੰਬੇਰੇ ਸ਼ਬਦ ਵਿੱਚ ਪੰਜ ਪਦਿਆਂ ਵਾਲਾ ਸ਼ਬਦ ਹੈ ਲੰਬੇਰਾ ਸ਼ਬਦ ਹੈ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਉਹ ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਜਿਹੜਾ ਤੁਸੀਂ ਨੇਮ ਦੇ ਨਾਲ ਗੁਰੂ ਦੀ ਸੰਗਤ ਵਿੱਚ ਆਉਂਦੇ ਹੋ ਨਾ, ਕੋਈ ਵੀਕਡੇ ਦੇ ਵਿੱਚ ਆਉਂਦਾ, ਕੋਈ ਵੀਕਐਂਡ 'ਤੇ ਆਉਂਦਾ, ਅਤੇ ਐਤਵਾਰ ਵਾਲੇ ਦਿਨ ਤੁਸੀਂ ਸਾਰੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਇਸ ਦਿਨ ਹਰੇਕ ਗੁਰੂ ਘਰ ਦੇ ਪ੍ਰੇਮੀ ਗੁਰੂ ਦੀ ਸੰਗਤ ਵਿੱਚ ਆਣ ਕੇ ਬੈਠਦੇ ਨੇ। ਕੋਈ ਅੰਮ੍ਰਿਤ ਵੇਲੇ ਆਉਂਦਾ, ਕੀਰਤਨ ਵੇਲੇ, ਕੋਈ ਨਿਤਨੇਮ ਵੇਲੇ, ਕੋਈ ਕਥਾ ਵੇਲੇ, ਕੋਈ ਦੁਪਹਿਰ ਵੇਲੇ, ਕੋਈ ਸ਼ਾਮ ਵੇਲੇ, ਜਦੋਂ ਵੀ ਤੁਹਾਨੂੰ ਸਮਾਂ ਮਿਲਦਾ, ਛੁੱਟੀ ਵਾਲੇ ਦਿਨ ਤੁਸੀਂ ਜ਼ਰੂਰ ਨਤਮਸਤਕ ਹੋਣ ਵਾਸਤੇ ਆਉਂਦੇ। ਇਹ ਬੜੀ ਵੱਡੀ ਬਖਸ਼ਿਸ਼ ਹੈ। ਵੈਸੇ ਤਾਂ ਚਲੋ ਸਾਡਾ ਨੇਮ ਬਣ ਜਾਣਾ ਚਾਹੀਦਾ ਵੀ ਹਰ ਰੋਜ਼ ਅੰਮ੍ਰਿਤ ਵੇਲੇ ਅਸੀਂ ਉੱਠਦੇ ਹਾਂ, ਇਸ਼ਨਾਨ ਪਾਨ ਕਰਦੇ ਹਾਂ, ਜਲ ਪਾਣੀ ਛਕਦੇ ਹਾਂ। ਸਾਡਾ ਨੇਮ ਇਹ ਹੋਣਾ ਚਾਹੀਦਾ ਵੀ ਚਲ ਜੋ ਅਸੀਂ ਆਪਣੇ ਕੰਮ ਕਾਜ 'ਤੇ ਜਾ ਰਹੇ ਹਾਂ, ਜੇ ਕੋਈ ਵੀਰ ਟਰੱਕ ਚਲਾ ਰਿਹਾ ਹੈ, ਜੇ ਕੋਈ ਵੀਰ ਸਟੋਰ 'ਤੇ ਜਾ ਰਿਹਾ, ਜੇ ਕੋਈ ਆਫਿਸ ਵਿੱਚ ਜਾ ਰਿਹਾ, ਜਿੱਥੇ ਵੀ ਸਾਨੂੰ ਸਤਿਗੁਰਾਂ ਨੇ ਕਿਰਤ ਬਖਸ਼ਿਸ਼ ਕੀਤੀ, ਤੁਹਾਨੂੰ ਸਾਨੂੰ ਸਾਰੇ, ਜਦੋਂ ਵੀ ਆਪਣੀ ਕਿਰਤ 'ਤੇ ਜਾਂਦੇ ਹੋ, ਨੇਮ 'ਤੇ ਇਹ ਹੋਣਾ ਚਾਹੀਦਾ ਵੀ ਰੋਜ਼ਾਨਾ ਕੰਮ ਕਾਜ 'ਤੇ ਜਾਣ ਤੋਂ ਪਹਿਲਾਂ 10-15 ਮਿੰਟ ਪਹਿਲਾਂ ਆਪਾਂ ਘਰੋਂ ਨਿਕਲ ਤੁਰੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਜ਼ਰੂਰ ਹੋ ਕੇ ਆਪਣੇ ਕੰਮ ਕਾਜ 'ਤੇ ਜਾਈਏ, ਫਿਰ ਕਦੀ ਵੀ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਪਏ। ਇਹ ਸਿੱਖ ਦਾ ਨੇਮ ਜ਼ਰੂਰ ਹੋਣਾ ਚਾਹੀਦਾ। ਪਰ ਚਲੋ ਤੁਸੀਂ ਇੰਨਾ ਇੰਝ ਕਹਿ ਲਈਏ ਵੀ ਇਸ ਦੇ ਸਿਸਟਮ ਨੂੰ ਵੇਖਦੇ ਹੋਏ ਬੰਦਾ ਇੰਨਾ ਬਿਜ਼ੀ, ਚਲੋ ਛੁੱਟੀ ਵਾਲੇ ਦਿਨ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਆਉਂਦੇ, ਮੁਬਾਰਕਬਾਦ। ਇਸੇ ਨੂੰ ਨੇਮ ਨੂੰ ਜਾਰੀ ਰੱਖੀਏ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੇ ਮੈਂ ਆਪ ਸੰਗਤਾਂ ਨੂੰ ਬੋਲ ਚੇਤੇ ਕਰਾਵਾਂ। ਉਹ ਕਹਿੰਦੇ ਨੇ, ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਨ, ਉਹਨਾਂ ਗੁਰਮੁਖਾਂ ਤੋਂ ਸਦਕੇ ਜਾਨ। ਕਿੰਨਾ ਗੁਰਮੁਖਾਂ ਤੋਂ, ਕਿੰਨਾ ਸਿੱਖਾਂ ਤੋਂ? ਉਹ ਕਹਿੰਦੇ ਨੇ, ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਹੜੇ ਪਿਛਲੀ ਰਾਤ ਉੱਠ ਪੈਂਦੇ, ਜਿਹੜੇ ਅੰਮ੍ਰਿਤ ਵੇਲੇ ਉੱਠ ਪੈਂਦੇ, ਉੱਠ ਕੇ ਇਸ਼ਨਾਨ ਪਾਨ ਕਰਦੇ ਨੇ। ਚਲੋ ਜੇ ਗੁਰੂ ਘਰ ਦੂਰ ਹੈ, ਆਪਣੇ ਘਰ ਵਿੱਚ ਹੀ ਚੌਂਕੜਾ ਮਾਰ ਕੇ ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪ, ਉਹਨਾਂ ਤੋਂ ਕੁਰਬਾਨ ਜਾਂਦਾ। ਦੂਸਰਾ ਕਹਿਣ ਲੱਗੇ ਭਾਈ ਗੁਰਦਾਸ ਸਾਹਿਬ, ਮੈਂ ਉਹਨਾਂ 'ਤੇ ਵੀ ਕੁਰਬਾਨ ਜਾਂਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਅਤੇ ਗੁਰੂ ਘਰ ਦੇ ਵਿੱਚ ਆਣ ਕੇ ਗੁਰੂ ਨੂੰ ਸਿਰ ਨਵਾਉਂਦੇ ਨੇ। ਸਿਰ ਨਵਾਉਣ ਤੋਂ ਭਾਵ ਗੁਰੂ ਨੂੰ ਮੱਥਾ ਟੇਕਦੇ ਨੇ, ਮੈਂ ਉਹਨਾਂ 'ਤੇ ਵੀ ਕੁਰਬਾਨ ਜਾਂਦਾ। ਉਸ ਤੋਂ ਬਾਅਦ ਕਹਿੰਦੇ ਨੇ, ਮੈਂ ਉਹਨਾਂ ਗੁਰਸਿੱਖਾਂ 'ਤੇ ਵੀ ਕੁਰਬਾਨ ਜਾਂਦਾ ਜਿਹੜੇ ਗੁਰੂ ਨੂੰ ਆਣ ਕੇ ਮੱਥਾ ਟੇਕਦੇ ਨੇ, ਗੁਰੂ ਘਰ ਵਿੱਚ ਬੈਠਦੇ ਨੇ ਅਤੇ ਇੱਕ ਮਨ ਹੋ ਕੇ ਉਸ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਉਹਨਾਂ 'ਤੇ ਵੀ ਕੁਰਬਾਨ ਜਾਂਦਾ। ਉਸ ਤੋਂ ਬਾਅਦ ਕਹਿਣ ਲੱਗੇ, ਮੈਂ ਉਹਨਾਂ ਗੁਰਸਿੱਖਾਂ 'ਤੇ ਵੀ ਕੁਰਬਾਨ ਜਾਂਦਾ ਜਿਨ੍ਹਾਂ ਦਾ ਨੇਮ ਬਣ ਗਿਆ ਵੀ ਰੋਜ਼ ਇੱਕ ਅੱਧੀ ਘੜੀ ਅਸੀਂ ਸੰਗਤ ਵਿੱਚ ਜਾ ਕੇ ਜ਼ਰੂਰ ਬੈਠਣਾ। ਇਹ ਵੀ ਸਾਡਾ ਨੇਮ ਹੋਣਾ ਚਾਹੀਦਾ। ਕਬੀਰ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟ ਜੋ ਕਿੰਨੇ ਸੋ ਲਾਭ। ਜਿੰਨਾ ਵੀ ਸਾਨੂੰ ਸਮਾਂ ਮਿਲੇ ਅਸੀਂ ਜ਼ਰੂਰ ਗੁਰੂ ਦੀ ਸੰਗਤ ਕਰੀਏ। ਉਸ ਤੋਂ ਬਾਅਦ ਭਾਈ ਸਾਹਿਬ ਕਹਿਣ ਲੱਗੇ, ਮੈਂ ਉਹਨਾਂ ਤੋਂ ਵੀ ਸਦਕੇ ਜਾਂਦਾ ਹੈ ਜਿਹੜੇ ਗੁਰੂ ਦੀ ਸੰਗਤ ਵੀ ਕਰਦੇ ਨੇ ਅਤੇ ਫਿਰ ਦਿਨ ਦੇ ਚੜ੍ਹਾਓ ਵੇਲੇ ਗੁਰਬਾਣੀ ਦਾ ਪਾਠ ਕਰਦੇ ਨੇ, ਨਿਤਨੇਮ ਕਰਦੇ ਨੇ, ਜਪਜੀ ਸਾਹਿਬ ਕਰਦੇ ਨੇ। ਵੇਖੋ, ਸਾਡੇ ਸਿੱਖ ਵਿਦਵਾਨ ਇਸ ਬਾਣੀ 'ਤੇ ਬਹੁਤ ਜ਼ੋਰ ਦਿੰਦੇ ਨੇ। ਸਿੱਖਾ, ਚੱਲ ਤੂੰ ਘੱਟੋ ਘੱਟ 5 ਬਾਣੀਆਂ ਦੇ ਨਿਤਨੇਮ 'ਤੇ ਕਰਿਆ ਕਰ, ਜੇ 5 ਬਾਣੀਆਂ ਦਾ ਨਹੀਂ ਕਰ ਸਕਦਾ, ਜੇ ਤੂੰ ਗੁਰੂ ਦਾ ਸਿੱਖ ਅਖਵਾਉਣਾ ਹੈ ਤਾਂ ਘੱਟੋ ਘੱਟ ਜਪਜੀ ਸਾਹਿਬ 'ਤੇ ਪੜ੍ਹ ਲਿਆ ਕਰ। 15 ਮਿੰਟ ਲੱਗਦੇ ਨੇ ਜੇ ਆਪਾਂ ਬੜੇ ਆਰਾਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੀਏ। ਜਿਹੜੇ ਰੋਜ਼ ਕਰਨ ਵਾਲੇ ਨੇ, ਜਿਨ੍ਹਾਂ ਦੀ ਰੁਟੀਨ ਬਣ ਗਈ, ਉਹ 10 ਮਿੰਟਾਂ ਵਿੱਚ ਵੀ ਕਰ ਲੈਣ, ਇੰਨਾ ਕੁ ਤਾਂ ਸਮਾਂ ਜ਼ਰੂਰ ਕੱਢ ਲਿਆ ਕਰ। ਵੇਖੋ, ਜਪਜੀ ਸਾਹਿਬ ਉਹ ਮਹਾਨ ਪਵਿੱਤਰ, ਸਾਰੀ ਮਹਾਨ ਪਵਿੱਤਰ ਬਾਣੀ, ਪਰ ਜਪਜੀ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਹ ਬਾਣੀ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਕੀਤੀ ਅਤੇ ਆਰੰਭਤਾ ਦੀ ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਪਜੀ ਸਾਹਿਬ, ਜਦੋਂ 5 ਪੈਰੇ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ ਨਾ, 5 ਬਾਣੀਆਂ ਦਾ ਪਾਠ ਕਰਦੇ ਨੇ, ਖੰਡੇ ਨਾਲ ਅੰਮ੍ਰਿਤ ਤਿਆਰ ਕਰਦੇ ਨੇ, ਉਸ ਵੇੜੇ ਵੀ ਪਹਿਲੀ ਬਾਣੀ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਸਾਡੀ ਨਿਤਨੇਮ ਦੀ ਬਾਣੀ ਜਿਹੜੀ ਹੈ ਉਹ ਪਹਿਲੀ ਜਪਜੀ ਸਾਹਿਬ ਦੀ ਬਾਣੀ ਹੈ। ਇੱਥੋਂ ਤੱਕ ਵੀ ਆਪ ਸੰਗਤਾਂ ਨੂੰ ਕਿਤੇ ਇਤਿਹਾਸ ਪੜ੍ਹਨ ਦਾ ਸਮਾਂ ਮਿਲੇ, ਇਸ ਜਪਜੀ ਸਾਹਿਬ ਦੇ ਪਾਠ ਨੂੰ ਕਿੰਨਾ ਕਿੰਨਾ ਨੇ ਕਿਹੜੇ ਕਿਹੜੇ ਵੇਲੇ ਕੀਤਾ ਹੈ। ਵੇਖੋ ਮਹਾਨ ਬਖਸ਼ਿਸ਼ਾਂ ਇਸ ਜਪਜੀ ਸਾਹਿਬ ਦੇ ਪਾਠ ਵਿੱਚ ਮਿਲਦੀਆਂ ਹਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੰਤਲਾ ਸਮਾਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ, ਉਸ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ਼ਨਾਨ ਕਰਕੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ। ਸਮਾਂ ਲੰਘਦਾ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਿਓ, ਸਤਿਗੁਰਾਂ ਦਾ ਇੰਨਾ ਨੇਮ ਜਿੱਥੇ ਆਪ ਸਿੱਖਾਂ ਨੂੰ ਉਪਦੇਸ਼ ਕਰਦੇ ਨੇ ਬਾਣੀ ਪੜ੍ਹਿਆ ਕਰੋ, ਉੱਥੇ ਆਪ ਵੀ ਇਸ ਬਾਣੀ ਦਾ ਜਾਪ ਕਰਦੇ ਰਹਿਣ। ਵੇਖੋ ਇਸ ਬਾਣੀ ਦੀ ਮਹਾਨਤਾ, ਇੰਨੀ ਪਾਵਰ, ਇੰਨੀ ਬਖਸ਼ਿਸ਼ਾਂ ਇਹਦੇ ਵਿੱਚੋਂ ਮਿਲਦੀਆਂ ਨੇ। ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲ ਰਿਹਾ, ਉਧਰੋਂ ਸੀਸ ਤੇ ਆਰਾ ਚੱਲ ਰਿਹਾ, ਉਧਰੋਂ ਰਸਨਾ ਤੇ ਜਪਜੀ ਸਾਹਿਬ ਦਾ ਪਾਠ, ਦੋ ਫਾੜ ਹੋ ਗਏ ਨੇ, ਦੋਨਾਂ ਫਾੜਾਂ ਦੇ ਵਿੱਚੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਪਈਆਂ ਆਉਂਦੀਆਂ ਨੇ। ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਹੁਣ ਸ਼ਹੀਦੀ ਦਿਹਾੜਾ ਆ ਰਿਹਾ ਨਾ 18 ਜੂਨ ਨੂੰ, ਉਹਨਾਂ ਦਿਨਾਂ ਦੇ ਵਿੱਚ ਆਪਾਂ ਵਿਚਾਰ ਸਾਂਝੀ ਕਰਾਂਗੇ। ਅੰਤਲਾ ਸਮਾਂ ਜਿਸ ਵੇਲੇ ਮਹਾਰਾਜ ਜੀ ਆਪਣੇ 5 ਭੂਤਕ ਸਰੀਰ ਦਾ ਤਿਆਗ ਕਰਨ ਲੱਗੇ ਨੇ, ਉਸ ਰਾਵੀ ਦੇ ਕਿਨਾਰੇ ਤੇ ਬਰਾਜਮਾਨ ਹੋ ਕੇ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਸਰਵਣ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਦੇ ਵਿੱਚ ਅੱਜ ਵੀ ਉਹ ਅਸਥਾਨ ਹੈ ਜਿਸ ਖੂਹ ਦੇ ਵਿੱਚੋਂ ਜਲ ਲਿਆ ਸੀ ਗੁਰੂਦੁਆਰਾ ਗੁਰਸੀਸਗੰਜ ਸਾਹਿਬ, ਉੱਥੇ ਜਾਓ, ਅੱਜ ਵੀ ਉਹ ਖੂਹ ਹੈ। ਉਸ ਖੂਹ ਦੇ ਵਿੱਚੋਂ ਜਲ ਲੈ ਕੇ ਇਸ਼ਨਾਨ ਕੀਤਾ ਤੇ ਬਾਹਰ ਜਿੱਥੇ ਸ਼ਹੀਦ ਕੀਤਾ ਜਾਣਾ ਸੀ ਉਸ ਥੜੇ ਤੇ ਚੌਂਕੜਾ ਮਾਰ ਕੇ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਮਹਾਨ ਸਾਡਾ ਇਤਿਹਾਸ ਹੈ। ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਵੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਨਾ ਦਰਬਾਰ ਦੇ ਵਿੱਚ 4-5 ਸੱਜਣ ਇੱਕ ਬੰਦੇ ਨੂੰ ਫੜ ਕੇ ਲੈ ਕੇ ਆਏ ਤੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਆਏ। ਸਤਿਗੁਰੂ ਕਹਿਣ ਲੱਗੇ ਵੀ ਕੀ ਭਾਣਾ ਵਾਪਰ ਗਿਆ? ਕਹਿਣ ਲੱਗੇ ਮਹਾਰਾਜ ਜੀ ਬੜਾ ਦੁਖੀ ਕੀਤਾ ਇਹਨੇ। ਪੁੱਛਿਆ ਜੀ ਕੀ ਹੋ ਗਿਆ? ਕਹਿਣ ਲੱਗੇ ਇਹਦੇ ਵਿੱਚ ਭੂਤ ਆ ਗਿਆ, ਇਹਦੇ ਵਿੱਚ ਪ੍ਰੇਤ ਆ ਗਏ। ਤੇ ਮੇਰੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ ਇਸ ਸੱਜਣ ਨੇ ਕਦੀ ਜਪਜੀ ਸਾਹਿਬ ਦਾ ਪਾਠ ਕੀਤਾ? ਕਹਿਣ ਲੱਗੇ ਜੀ ਨਹੀਂ। ਕਹਿਣ ਲੱਗੇ ਫਿਰ ਇਹਦੇ ਵਿੱਚ ਭੂਤ ਨੇ ਕੀ ਆਉਣਾ? ਇਹ ਤੇ ਆਪ ਹੀ ਭੂਤ ਹੈ, ਜਿਹਦੀ ਰਸਨਾ ਤੇ ਜਪਜੀ ਸਾਹਿਬ ਦਾ ਪਾਠ ਨਹੀਂ ਗੁਰਮੁਖ, ਉਹ ਆਪ ਹੀ ਪ੍ਰੇਤ ਬਣ ਜਾ। ਇਹ ਮਹਾਨ ਬਖਸ਼ਾਂ ਨੇ ਜਪਜੀ ਸਾਹਿਬ ਦੀਆਂ, ਤੁਸੀਂ ਘਰਾਂ ਦੇ ਵਿੱਚ ਵੀ ਕਰਦੇ, ਗੁਰੂ ਘਰ ਵਿੱਚ ਆਣ ਕੇ ਇਹ ਸਾਡਾ ਨੇਮ ਬਣ ਜਾ ਵੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਵੀ ਤੁਸੀਂ ਉੱਠਦੇ ਘਰ ਵਿੱਚ ਬੈਠ ਕੇ ਇਸ਼ਨਾਨ ਕਰਕੇ ਇਸ ਬਾਣੀ ਦਾ ਪਾਠ ਅਸੀਂ ਜ਼ਰੂਰ ਆਪ ਕਰੀਏ, ਆਪਣੇ ਬੱਚਿਆਂ ਨੂੰ ਕਰਾਈਏ, ਤਾਂ ਕਿ ਉਹਨਾਂ ਦੇ ਜੀਵਨ ਵਿੱਚ ਵੀ ਕੋਈ ਸੰਕਟ, ਕੋਈ ਵਿਘਨ, ਕਲੇਸ਼ ਨਾ ਪਵੇ, ਉਹ ਮਾੜੀ ਸੰਗਤ ਤੋਂ ਬਚੇ ਰਹਿਣ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਮੈਂ ਉਹਨਾਂ ਤੋਂ ਵੀ ਸਦਕੇ ਜਾਂਦਾ ਹੈ ਜਿਹੜੇ ਅੰਮ੍ਰਿਤ ਵੇਲੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਬਾਣੀ ਸੁਣਦੇ ਨੇ, ਬਾਣੀ ਨੂੰ ਪੜ੍ਹਦੇ ਨੇ ਤੇ ਗੁਰਸਿੱਖਾਂ ਦੇ ਨਾਲ ਮੇਲ ਮਿਲਾਪ ਕਰਦੇ ਨੇ, ਜਿਹੜੇ ਉਹਨਾਂ ਸਿੱਖਾਂ ਤੇ ਵੀ ਕੁਰਬਾਨ ਜਾਂਦਾ ਜਿਹੜੇ ਗੁਰਮੁਖ ਪਿਆਰੇ ਗੁਰੂਆਂ ਦੇ ਪੁਰਬ ਭਾਵਨਾ ਦੇ ਨਾਲ ਮਨਾਉਂਦੇ ਨੇ। ਭਾਈ ਗੁਰਦਾਸ ਸਾਹਿਬ ਦੇ ਬੋਲ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲੇ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਗੁਰਬਾਨੀ ਗੁਰਸਿੱਖਾਂ ਕੁਰਬਾਨੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ। ਜੇ ਪੜ੍ਹ ਨਹੀਂ ਨਾ ਸਕਦੇ ਤੇ ਘੱਟੋ ਘੱਟ ਸੁਣ ਹੀ ਲਈਏ ਇਸ ਪਾਠ ਨੂੰ। ਕੁਰਬਾਨੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸੁਫਲ ਫੁਲਣ ਦੇ। ਉਹਨਾਂ ਦੀ ਝੋਲੀ ਵਿੱਚ ਸਤਿਗੁਰੂ ਸਾਰੇ ਸੁੱਖਾਂ ਦੇ ਫਲ ਪਾ ਦਿੰਦੇ, ਜਿਨ੍ਹਾਂ ਦਾ ਇਹ ਨੇਮ ਬਣ ਜਾਂਦਾ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਹੁਕਮ ਜਿਹਦੀ ਆਪਾਂ ਵਿਚਾਰ ਸਰਵਣ ਕਰਨੀ ਆ। ਆਓ, ਮਹਾਰਾਜ ਜੀ ਨੇ ਇੱਥੋਂ ਬੋਲ ਆਰੰਭ ਕੀਤੇ ਨੇ, ਤਨਾਸਰੀ ਸ਼ੰਤ ਮਹੱਲਾ ਚੌਥਾ। ਤਨਾਸਰੀ ਰਾਗ ਹੈ, ਸ਼ੰਤਾਬੰਦੀ ਦੇ ਵਿੱਚ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਪਏ ਨੇ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਘਰ ਪਹਿਲਾ ਪਹਿਲੇ ਘਰ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ ਤੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਸਾਰਿਆਂ ਦੇ ਵਿੱਚ ਹਰੇਕ ਜਗ੍ਹਾ ਤੇ ਉਹ ਪਰਮਾਤਮਾ ਹਾਜ਼ਰ ਨਾਜ਼ਰ ਹੈ। ਪਹਿਲੀ ਪੰਕਤੀ ਮਹਾਰਾਜ ਜੀ ਨੇ ਇੱਥੋਂ ਆਰੰਭ ਕੀਤੀ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਹੇ ਪਰਮਾਤਮਾ, ਜਦੋਂ ਤੁਸੀਂ ਕਿਰਪਾ ਕਰਦੇ ਜੇ ਨਾ, ਉਸ ਵੇਲੇ ਬੰਦਾ ਨਾਮ ਨੂੰ ਧਿਆਉਂਦਾ, ਨਾਮ ਨੂੰ ਜਪਦਾ। ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਉ। ਹੇ ਸਤਿਗੁਰੂ ਜੀ, ਹੇ ਪਰਮਾਤਮਾ, ਜਦੋਂ ਤੁਸੀਂ ਮਨੁੱਖ ਨੂੰ ਸਤਿਗੁਰੂ ਮਿਲਾ ਦਿੰਦੇ ਹੋ, ਫਿਰ ਉਸ ਵੇਲੇ ਬੰਦਾ ਸਤਿਗੁਰੂ ਦੀ ਗੋਦ ਵਿੱਚ ਚਰਨਾਂ ਵਿੱਚ ਬੈਠ ਕੇ ਤੇ ਪ੍ਰੇਮ ਦੇ ਵਿੱਚ ਭਿੱਜ ਕੇ ਪਰਮਾਤਮਾ ਜੀ ਤੁਹਾਡੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ। ਇਸ ਪਹਿਲੀ ਪੰਕਤੀ ਤੇ ਮੈਂ ਰੁਕਣਾ ਚਾਹੁੰਦਾ, ਕਿਉਂਕਿ ਅੱਜ ਮਹਾਰਾਜ ਜੀ ਨੇ ਜੋ ਬਚਨ ਕਹੇ ਨੇ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ। ਜਦੋਂ ਹਰੀ ਵਾਹਿਗੁਰੂ ਕਿਰਪਾ ਕਰਦਾ ਨਾ, ਉਦੋਂ ਹੀ ਬੰਦਾ ਨਾਮ ਨੂੰ ਧਿਆਉਂਦਾ, ਉਦੋਂ ਹੀ ਭਗਤੀ ਵਾਲੇ ਪਾਸੇ ਤੁਰਦਾ, ਉਦੋਂ ਹੀ ਸਿਮਰਨ ਵਾਲੇ ਪਾਸੇ ਤੁਰਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬੋਲ ਵੀ ਪੜ੍ਹਦੇ, ਆਪ ਜਪਾਏ ਜਪੇ ਸੋ ਨਾਉ, ਆਪ ਗੁਆਏ ਸੋ ਹਰ ਗੁਣ ਗਾ। ਆਪ ਹੀ ਪਰਮਾਤਮਾ ਕਿਰਪਾ ਕਰਦਾ ਤੇ ਬੰਦਾ ਜਪਦਾ, ਆਪ ਹੀ ਵਾਹਿਗੁਰੂ ਕਿਰਪਾ ਕਰਦਾ ਤੇ ਬੰਦਾ ਪਰਮਾਤਮਾ ਦੇ ਗੁਣ ਗਾਉਂਦਾ। ਹੁਣ ਜਦੋਂ ਅਸੀਂ ਇਹ ਪੰਕਤੀਆਂ ਪੜ੍ਹਦੇ ਹਾਂ ਨਾ, ਤੇ ਬੰਦਾ ਇੱਕ ਤਰਕ ਪਤਾ ਕੀ ਕਰ ਦਿੰਦਾ, ਉਹ ਕਹਿੰਦਾ ਜੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਨਾਮ ਜਪਿਆ ਜਾਣ ਤੇ ਫਿਰ ਜਦੋਂ ਵਾਹਿਗੁਰੂ ਦੀ ਕਿਰਪਾ ਹੋਏਗੀ ਫਿਰ ਜਪ ਲਵਾਂਗੇ। ਫਿਰ ਤੁਸੀਂ ਸਾਨੂੰ ਕਿਉਂ ਕਹਿੰਦੇ ਵੀ ਨਾਮ ਜਪਿਆ ਕਰੋ, ਬਾਣੀ ਕਿਉਂ ਕਹਿੰਦੀ ਵੀ ਨਾਮ ਜਪਿਆ, ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਨਹੀਂ ਤੇ ਫਿਰ ਅਸੀਂ ਕਿਵੇਂ ਜਪ ਲਵਾਂਗੇ। ਵਾਹਿਗੁਰੂ ਕਿਰਪਾ ਕਰਨਗੇ ਤੇ ਅਸੀਂ ਜਪ ਲਵਾਂਗੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰਮੁਖੋ, ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਪਤਾ ਵੀ ਨਹੀਂ ਜਿਹੇ ਲੱਗਦਾ, ਕੁਝ ਵੀ ਨਹੀਂ ਹੁੰਦਾ। ਆਪ ਸੰਗਤਾਂ ਨੂੰ ਗਿਆਤ ਹੋਵੇ, ਜਿਹੜੇ ਵੇਦ ਸ਼ਾਸਤਰ ਪੜ੍ਹਨ ਵਾਲੇ ਨੇ ਨਾ, ਵੇਦ ਸ਼ਾਸਤਰਾਂ ਦੇ ਵਿੱਚ ਵੀ ਦੋ ਤਰ੍ਹਾਂ ਦੀ ਕਿਰਪਾ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਦੋ ਤਰ੍ਹਾਂ ਦੀ ਕਿਰਪਾ ਮੰਨੀ ਗਈ, ਇੱਕ ਹੈ ਸਧਾਰਨ ਕਿਰਪਾ ਆਮ ਕਿਰਪਾ, ਇੱਕ ਹੈ ਵਿਸ਼ੇਸ਼ ਕਿਰਪਾ ਵਿਸ਼ਿਸ਼ਟ ਕਿਰਪਾ ਆਖਿਆ ਉਹਨੂੰ ਵੇਦਾਂ ਦੇ ਵਿੱਚ ਉਸ ਬੋਲੀ ਦੇ। ਸਧਾਰਨ ਕਿਰਪਾ ਦੇ ਅਰਥ ਨੇ ਵੀ ਸਾਰਿਆਂ ਤੇ ਪਰਮਾਤਮਾ ਦੀ ਕਿਰਪਾ ਮਨੁੱਖਾਂ ਜਨਾਂ ਮਿਲਿਆ, ਪਰਮਾਤਮਾ ਸਭ ਨੂੰ ਦੇ ਰਿਹਾ, ਸਵਾਸ ਚੱਲ ਰਹੇ ਨੇ, ਬੰਦਾ ਆਪਣੀ ਉਮਰ ਭੋਗ ਰਿਹਾ, ਇਹਨੂੰ ਸਧਾਰਨ ਕਿਰਪਾ ਆਖਿਆ। ਪਰ ਜਿਹੜੀ ਵਿਸ਼ੇਸ਼ ਕਿਰਪਾ ਨਾ, ਵਿਸ਼ਿਸ਼ਟ ਕਿਰਪਾ, ਉਹ ਸਾਰਿਆਂ ਤੇ ਨਹੀਂ ਹੁੰਦੀ, ਉਹ ਵਿਸ਼ੇਸ਼ ਵਿਸ਼ਿਸ਼ਟ ਕਿਰਪਾ ਜਿਹੜੀ ਉਹ ਸਾਨੂੰ ਲੈਣੀ ਪਏ। ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਇਹਦਾ ਖੁਲਾਸਾ ਕੀਤਾ। ਇੱਕ ਮੈਂ ਪੰਕਤੀ ਪੜ੍ਹਦੇ ਹਾਂ, ਉੱਥੇ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਵੀ ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਹੇ ਪਰਮਾਤਮਾ, ਤੇਰੀ ਨਦਰ ਤੇ ਸਾਰਿਆਂ ਤੇ ਹੈ, ਪਰ ਕਿਸੇ ਤੇ ਥੋੜੀ ਹੈ, ਕਿਸੇ ਤੇ ਜ਼ਿਆਦੀ ਹੈ। ਜਿਹਦੇ ਤੇ ਥੋੜੀ ਸੀ ਉਹ ਵਿਚਾਰਾ ਆਮ ਤੁਰਿਆ ਫਿਰਦਾ, ਰੋਟੀ ਇੱਕ ਵੇਲੇ ਪੱਕ ਜਾਂਦੀ, ਇੱਕ ਵੇਲੇ ਨਹੀਂ ਪੱਕਦੀ, ਕਿਤੇ ਦੋ ਸਮੇਂ ਦਾ ਪ੍ਰਸ਼ਾਦਾ ਵੀ ਰੁੱਖਾ ਸਿੱਖਾਂ ਮਿਲ ਜਾਂਦਾ ਹੈ। ਪਰ ਕਨੇਰੀ ਕਿਰਪਾ, ਕਨੇਰੀ ਕਿਰਪਾ ਉਹਨਾਂ ਤੇ ਜਿਹੜੇ ਰਾਜੇ ਮਹਾਰਾਜੇ ਰਾਜ ਭਾਗ ਕਰਦੇ ਪਏ ਨੇ, ਕਨੇਰੀ ਕਿਰਪਾ ਹੋ ਗਈ ਨਾ, ਬਖਸ਼ਿਸ਼ ਹੋ ਗਈ। ਕਨੇਰੀ ਕਿਰਪਾ ਲੈਣ ਵਾਸਤੇ ਸਾਨੂੰ ਕੋਈ ਉਦਮ ਕਰਨਾ ਪਏ। ਹੁਣ ਬੰਦਾ ਇਸ ਪੰਕਤੀ ਨੂੰ ਪੜ੍ਹ ਕੇ ਕਹਿੰਦਾ ਵੀ ਚਲੋ ਕੋਈ ਨਹੀਂ, ਬੈਠੇ ਰਹੇ, ਜਦੋਂ ਵਾਹਿਗੁਰੂ ਕਿਰਪਾ ਕਰਨਗੇ ਨਾ ਉਦੋਂ ਮੈਂ ਨਾਮ ਜਪ ਲਵਾਂ। ਭਾਈ ਗੁਰਦਾਸ ਸਾਹਿਬ ਦੇ ਬੋਲ ਪਤਾ ਕੀ ਨੇ, ਉਹ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਇਹ ਬਚਨ ਭਾਈ ਸਾਹਿਬ ਨੇ ਕਿਹਾ ਤੇ ਇੱਕ ਸਿੱਖ ਨੇ ਉੱਥੇ ਵੀ ਇਤਰਾਜ਼ ਕਰ ਦਿੱਤਾ, ਕਹਿਣ ਲੱਗੇ ਭਾਈ ਸਾਹਿਬ ਜੀ, ਤੁਸੀਂ ਕਹਿੰਦੇ ਪੈ ਜੇ ਵੀ ਸਤਿਗੁਰੂ ਕਰੋੜਾਂ ਪੈਂਡਾ ਅੱਗੇ ਜਾ ਕੇ ਸਿੱਖ ਨੂੰ ਲੈਣ ਵਾਸਤੇ ਜਾਂਦਾ, ਤੇ ਜੇ ਕਰੋੜਾਂ ਪੈਂਡਾ ਸਤਿਗੁਰੂ ਲੈਣ ਵਾਸਤੇ ਅੱਗੇ ਚਲਾ ਜਾਂਦਾ ਤੇ ਫਿਰ ਇੱਕ ਪੈਂਡਾ ਹੋਰ ਚਲੇ ਜਾਣ, ਕਿਉਂਕਿ ਤੁਸੀਂ ਕਹਿੰਦੇ ਨਾ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਇੱਕ ਕਦਮ ਸਿੱਖ ਨੂੰ ਪੁੱਟਣਾ ਪਏਗਾ ਤੇ ਕਰੋੜਾਂ ਕਦਮ ਗੁਰੂ ਪੁੱਟ ਕੇ ਉਹਨੂੰ ਲੈਣ ਵਾਸਤੇ ਚਲੇ ਜਾਏਗਾ। ਤੇ ਤਰਕ ਕਰਨ ਵਾਲਾ ਕਹਿੰਦਾ ਹੈ ਜੇ ਕਰੋੜਾਂ ਕਦਮ ਸਤਿਗੁਰੂ ਲੈਣ ਵਾਸਤੇ ਚਲਾ ਜਾਏਗਾ ਤੇ ਫਿਰ ਇੱਕ ਕਦਮ ਹੋਰ ਨਹੀਂ ਅੱਗੇ ਜਾ ਸਕਦਾ, ਫਿਰ ਸਿੱਖ ਨੂੰ ਇੱਕ ਕਦਮ ਵੀ ਪੁੱਟਣ ਦੀ ਕੀ ਲੋੜ ਹੈ, ਆਪੇ ਸਤਿਗੁਰੂ ਲੈ। ਉਹਦਾ ਜਵਾਬ ਸਾਡੇ ਸਿੱਖ ਵਿਦਵਾਨ ਦਿੰਦੇ ਹਨ, ਕਹਿਣ ਲੱਗੇ ਬੰਦਿਆ ਕਦੀ ਤੂੰ ਜ਼ਿਮੀਦਾਰ ਨੂੰ ਵੇਖ, ਉਹ ਆਪਣੀਆਂ ਜ਼ਮੀਨਾਂ ਦੇ ਵਿੱਚ ਪਹਿਲਾਂ ਹਲ ਵਾਹੁੰਦਾ, ਫਿਰ ਪਾਣੀ ਲਾਉਂਦਾ, ਫਿਰ ਬੀਜ ਬੀਜਦਾ, ਫਿਰ ਉਹਦੀ ਰਾਖੀ ਕਰਦਾ, ਫਿਰ ਖਾਦ ਪਾਉਂਦਾ, ਦਵਾਈਆਂ ਪਾਉਂਦਾ, ਫਿਰ ਕਿਤੇ 6 ਮਹੀਨਿਆਂ ਬਾਅਦ ਉਹਨੂੰ ਕੁਝ ਫਸਲ ਵੱਢਣ ਨੂੰ ਮਿਲਦੀ, ਪ੍ਰਾਪਤੀ ਮਿਲਦੀ। ਕਹਿਣ ਲੱਗੇ ਵੀ ਜੇ ਕੋਈ ਬੰਦਾ ਕਵੇ, ਹੁਣ ਸਿਸਟਮ ਤੇ ਇਹੀ ਹੈ ਨਾ, ਪ੍ਰੋਸੈਸ ਤੇ ਇਹੀ ਹੈ ਨਾ, ਵੀ ਜੇ ਆਪਣੇ ਅਸੀਂ 1 ਕਿੱਲੇ ਦੇ ਵਿੱਚ 1 ਮਣ ਬੀਜ ਪਾਵਾਂਗੇ ਸਮਝਣ ਵਾਸਤੇ, ਤੇ 6 ਮਹੀਨਿਆਂ ਬਾਅਦ ਕਿੰਨੇ ਮਣ ਸਾਨੂੰ ਪ੍ਰਾਪਤੀ ਹੋਏਗੀ, ਕਿੰਨੇ ਮਣ ਅਸੀਂ ਵੱਢ ਕੇ ਲੈ ਕੇ ਆਵਾਂਗੇ। ਤੇ ਜੇ ਕੋਈ ਬੰਦਾ ਕਵੇ ਵੀ ਮੈਨੂੰ 1 ਮਣ ਵੀ ਨਾ ਬੀਜਣਾ ਪਵੇ, ਜੇ ਮੈਨੂੰ 40 ਮਣ ਮਿਲਣਾ 6 ਮਹੀਨਿਆਂ ਬਾਅਦ, ਤੇ ਰੱਬ ਜੀ ਤੂੰ ਮੈਨੂੰ 40 ਮਣ ਨਾ ਦੇਵੀਂ, ਤੂੰ ਮੈਨੂੰ 39 ਮਣ ਦੇ ਦੀ, ਪਰ ਮੈਂ 1 ਮਣ ਵੀ ਪਹਿਲਾਂ ਬੀਜਣਾ ਨਾ ਆਪਣੇ ਖੇਤਾਂ ਵਿੱਚ ਨਹੀਂ ਖਿਲਾਰਾਂ। ਤੇ ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ ਕਿ ਇਸ ਤਰ੍ਹਾਂ ਸਾਨੂੰ ਪ੍ਰਾਪਤੀ ਹੋ ਜਾਏਗੀ? ਨਹੀਂ, 1 ਮਣ ਘੱਟੋ ਘੱਟ ਬੀਜ ਸਾਨੂੰ ਆਪਣੇ ਖੇਤਾਂ ਵਿੱਚ ਬੀਜਣਾ ਪਏਗਾ ਤਾਂ ਕਿਤੇ 40 ਮਣ ਦੀ ਪ੍ਰਾਪਤੀ ਹੋਏਗੀ। ਇਹ ਉਹਨਾਂ ਲੋਕਾਂ ਨੇ ਆਪਣੇ ਤੇ ਪੰਕਤੀਆਂ ਢੁਕਾ ਲਈਆਂ ਜਿਹੜੇ ਇਸ ਪਾਸੇ ਤੁਰਨਾ ਨਹੀਂ ਸਨ ਚਾਹੁੰਦੇ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਭਲਿਆ ਮੈਂ ਇਹ ਕਹਿਣਾ ਪਿਆ ਵੀ ਘੱਟੋ ਘੱਟ ਤੂੰ ਮਨ ਹੀ ਬਣਾ ਲਾ ਵੀ ਮੈਂ ਗੁਰੂ ਵਾਲਾ ਬਣਨਾ, ਗੁਰੂ ਘਰ ਜਾਣਾ, ਬਾਣੀ ਪੜ੍ਹਨੀ, ਨਾਮ ਜਪਣਾ। ਇਹਨੂੰ ਕਹਿੰਦੇ ਨੇ 1 ਕਦਮ ਪੁੱਟਣਾ, ਤੂੰ ਮਨ ਬਣਾ ਲਾ ਵੀ ਮੈਂ ਗੁਰੂ ਘਰ ਜਾਣਾ ਸ਼ੁਰੂ ਕਰਨਾ, ਮੈਂ ਬਾਣੀ ਪੜ੍ਹਨੀ ਸ਼ੁਰੂ ਕਰਨੀ। ਜਦੋਂ ਮਨ ਬਣਾ ਲਏਗਾ ਨਾ, ਸਮਝ ਲਈ ਫਿਰ ਗੁਰੂ ਤੈਨੂੰ ਆਪਣੇ ਆਪ ਹੀ ਬਾਂਹ ਫੜ ਕੇ ਆਪਣੇ ਪਾਸੇ ਤੋਰ ਲੈਣੇ। ਇਹ ਅਰਥ ਸੀ, ਪਰ ਬੰਦੇ ਨੇ ਇਹਦੇ ਅਰਥ ਉਲਟ ਲੈ ਲਏ ਵੀ ਜੇ ਕਰੋੜਾਂ ਕਦਮ ਸਤਿਗੁਰੂ ਚੱਲ ਕੇ ਆਉਂਦੇ ਨੇ, ਇੱਕ ਹੋਰ ਕਦਮ ਚੱਲ ਪੈਣਾ, ਮੈਂ 1 ਕਦਮ ਵੀ ਨਹੀਂ ਪੁੱਟਣਾ। ਉਹਦਾ ਭਾਵ ਵੀ ਮੈਂ 1 ਮਣ ਬੀਜ ਵੀ ਖਿਲਾਰਨ ਵਾਸਤੇ ਤਿਆਰ ਨਹੀਂ, ਮੈਨੂੰ 1 ਮਣ ਘੱਟ ਮਿਲ ਜਾਏ ਪਰ ਮੈਂ ਬੀਜਣਾ ਕੋਈ ਨਹੀਂ। ਇਸ ਤਰ੍ਹਾਂ ਨਹੀਂ ਹੋਏਗਾ, ਸਾਨੂੰ 1 ਕਦਮ ਪੁੱਟਣਾ ਪਏਗਾ, ਸਾਨੂੰ ਆਪਣਾ ਮਨ ਬਣਾਉਣਾ ਪਏਗਾ ਗੁਰਬਾਣੀ ਵਾਲੇ ਪਾਸੇ ਤੁਰਨ ਵਾਸਤੇ, ਸਿਮਰਨ ਵਾਲੇ ਪਾਸੇ ਤੁਰਨ ਵਾਸਤੇ। ਫਿਰ ਇਹ ਕਿਰਪਾ ਵਾਪਰਦੀ। ਅੱਜ ਮਹਾਰਾਜ ਨੇ ਬਚਨ ਕਹਿੰਦੇ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ। ਜਦੋਂ ਵਾਹਿਗੁਰੂ ਕਿਰਪਾ ਕਰਦੇ ਨੇ ਤੇ ਬੰਦਾ ਨਾਮ ਨੂੰ ਧਿਆਉਂਦਾ ਜਪਦਾ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਹੁਣ ਕਿਰਪਾ ਤੋਂ ਬਿਨਾਂ ਨਹੀਂ ਤੇ ਫਿਰ ਕਿਵੇਂ ਅਸੀਂ ਅਗਲਾ ਕਰਮ ਪੁੱਟੀਏ, ਫਿਰ ਕਿਵੇਂ ਅਸੀਂ ਨਾਮ ਜਪ ਸਕਦੇ ਹਾਂ, ਕਿਵੇਂ ਬੰਦਗੀ ਕਰ ਸਕਦੇ ਹਾਂ? ਫਿਰ ਉਹਦਾ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਮਿਲਦਾ ਹੈ। ਸਾਡੇ ਸਿੱਖ ਵਿਦਵਾਨ ਕਹਿੰਦੇ ਨੇ, ਆ 5 ਤਰ੍ਹਾਂ ਦੀ ਕਿਰਪਾ ਮੰਨੀ ਬਾਣੀ ਨੇ, 1 ਕਿਰਪਾ ਦਾ ਹੀ ਪਾਤਰ ਬਣ ਜਾ ਤੂੰ। 1 ਮੈਂ ਹੋਰ ਬੇਨਤੀ ਕਰਿਆ ਕਰਦਾ, ਜਦੋਂ ਇਹ ਸ਼ਬਦ ਆਉਂਦਾ ਨਾ, ਜਦੋਂ ਅਸੀਂ ਆਪਣੇ ਧੀਆਂ ਪੁੱਤਰਾਂ ਦਾ ਵਿਆਹ ਕਰਦੇ ਹਾਂ ਨਾ, ਤੇ ਰੱਬ ਨਾ ਕਰੇ 2-4 ਸਾਲ ਲੰਘ ਜਾਣ, ਪੁੱਤਰ ਦੇ ਘਰ ਦੇ ਵਿੱਚ ਕੋਈ ਔਲਾਦ ਨਾ ਹੋਵੇ, ਤੇ ਕਦੀ ਅਸੀਂ ਕਿਹਾ ਹੈ ਵੀ ਚਲੋ ਜਦੋਂ ਵਾਹਿਗੁਰੂ ਕਿਰਪਾ ਕਰਨਗੇ ਮਿਲ ਜਾਏਗਾ? ਜਾਂ ਇੱਕ ਹੋਰ ਉਦਾਹਰਣ ਲੈ ਲਈਏ, ਜਦੋਂ ਅਸੀਂ ਆਪਣੇ ਸਟੋਰ ਦੇ ਵਿੱਚ ਕੰਮ ਦੀ ਸ਼ੁਰੂਆਤ ਕਰਦੇ ਹਾਂ ਜਾਂ ਕੋਈ ਨੌਕਰੀ ਦੀ ਸ਼ੁਰੂਆਤ ਕਰਦੇ ਹਾਂ, ਤੇ ਕਦੀ ਅਸੀਂ ਕਿਹਾ ਵੀ ਜੇ ਕਿਰਪਾ ਹੋਏਗੀ ਤੇ ਆਪੇ ਅਸੀਂ ਮਹਾਰਾਜ ਸਾਨੂੰ ਦਫ਼ਤਰ ਵਿੱਚ ਲੈ ਜਾਣਗੇ, ਜਦੋਂ ਵਾਹਿਗੁਰੂ ਦੀ ਕਿਰਪਾ ਹੋਏਗੀ ਆਪੇ ਅਸੀਂ ਦਫ਼ਤਰ 'ਚ ਪਹੁੰਚ ਜਾਵਾਂਗੇ, ਜਦੋਂ ਵਾਹਿਗੁਰੂ ਦੀ ਕਿਰਪਾ ਕਰਨਗੇ ਆਪਣੇ ਆਪ ਜਾ ਕੇ ਟਰੱਕ ਚਲਾਉਣਾ? ਨਹੀਂ, ਬੰਦੇ ਨੂੰ ਉੱਦਮ ਕਰਨਾ ਪੈਂਦਾ ਹੈ, ਉੱਠਦਾ ਹੈ, ਇਸ਼ਨਾਨ ਕਰਦਾ ਹੈ, ਆਪਣੇ ਕਾਰੋਬਾਰ ਤੇ ਜਾਂਦਾ ਹੈ, ਉੱਥੇ ਮਿਹਨਤ ਕਰਦਾ ਹੈ, ਦੁਕਾਨ ਖੋਲ੍ਹਦਾ ਹੈ, ਗੱਦੀ ਲਾਉਂਦਾ ਹੈ, ਬੈਠਦਾ ਹੈ, ਸੌਦਾ ਵੇਚਦਾ ਹੈ, ਉਹ ਮਿਹਨਤ ਕਰਦਾ ਹੈ। ਫਿਰ ਮਿਹਨਤ ਨੂੰ ਰੰਗ ਜਿਹੜਾ ਹੈ ਨਾ, ਉਹ ਪਰਮਾਤਮਾ ਲਾਉਂਦਾ। ਤੇ ਜੇ ਬੰਦਾ ਕਹੇ ਮੈਂ ਬਿਲਕੁਲ ਨਹੀਂ ਕਰਾਂਗਾ, ਉਹਦੇ ਵਾਸਤੇ ਪੰਗਤਿਆਂ ਨੇ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਭਲਿਆ ਜੇ ਤੇਰੇ ਤੇ ਕਿਰਪਾ ਹਾਲੇ ਨਹੀਂ ਨਾ ਹੋਈ, ਥੋੜੀ ਕਿਰਪਾ ਹੈ, ਚੱਲ ਤੂੰ ਵਿਸ਼ੇਸ਼ ਕਿਰਪਾ ਲੈਣੀ, ਤੇ ਵਿਸ਼ੇਸ਼ ਕਿਰਪਾ ਵਾਲਾ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ, ਰੱਬ ਤੱਕ ਪਹੁੰਚ ਜਾਂਦਾ। ਕਹਿਣ ਲੱਗੇ ਵੀ ਆ ਭਾਈ, ਫਿਰ ਤੈਨੂੰ ਕਿਰਪਾ ਲੈਣ ਦਾ ਮੈਂ ਢੰਗ ਦੱਸਾਂ ਕਿਵੇਂ ਤੇਰੇ ਤੇ ਕਿਰਪਾ ਆਵੇ। ਤੇ 5 ਤਰ੍ਹਾਂ ਦੀ ਕਿਰਪਾ ਜਿਹੜੀ ਨਾ, ਉਹ ਗੁਰਬਾਣੀ ਨੇ ਮੰਨੀ। ਸਭ ਤੋਂ ਪਹਿਲਾਂ ਕਿਰਪਾ ਹੈ ਵਾਹਿਗੁਰੂ ਦੀ। ਤੇ ਮੈਂ ਇੱਕ ਬੇਨਤੀ ਹੋਰ ਕਰਾਂ, ਵੇਖੋ ਗੁਰਮੁਖੋ ਕਿਹੜੀ ਕਿਰਪਾ ਦੀ ਗੱਲ ਕਰਦੇ ਆ। ਸਭ ਤੋਂ ਵੱਡੀ ਕਿਰਪਾ ਤੇ ਸਾਡੇ ਤੇ ਵਾਹਿਗੁਰੂ ਨੇ ਕਰ ਹੀ ਦਿੱਤੀ ਨਾ, ਸਾਨੂੰ 84 ਦਾ ਸਰਦਾਰ ਬਣਾਇਆ, ਸਾਨੂੰ ਮਨੁੱਖਾ ਜਨਮ ਦੇ ਦਿੱਤਾ। ਜੇ ਬੰਦਾ ਪਸ਼ੂ ਜੁਨੀ ਵਿੱਚ ਹੁੰਦਾ ਨਾ, ਫਿਰ ਤੇ ਕਹਿ ਸਕਦਾ ਸੀ ਵੀ ਮੈਂ ਨਾਮ ਜਪ ਹੀ ਨਹੀਂ ਸਕਦਾ, ਕਿਉਂਕਿ ਪਸ਼ੂ ਨਹੀਂ ਜਪ ਸਕਦਾ, ਕੇਵਲ ਮਨੁੱਖ ਜਪ ਸਕਦਾ। ਤੇ ਜੇ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦੀ ਦਾਤ ਦਿੱਤੀ ਆ, ਤੇ ਭਲਿਆ ਹੁਣ ਨਹੀਂ ਤੂੰ ਕਹਿ ਸਕਦਾ ਵੀ ਵਾਹਿਗੁਰੂ ਮੇਰੇ ਤੇ ਕਿਰਪਾ ਨਹੀਂ ਕੀਤੀ। ਨਹੀਂ, ਪਰਮਾਤਮਾ ਨੇ ਤੈਨੂੰ 84 ਦਾ ਸਰਦਾਰ ਬਣਾਇਆ, ਤੈਨੂੰ ਜ਼ਬਾਨ ਦਿੱਤੀ ਹੈ, ਤੈਨੂੰ ਕੰਨ ਦਿੱਤੇ ਨੇ, ਤੈਨੂੰ ਅੱਖਾਂ ਦਿੱਤੀਆਂ ਨੇ, ਤੈਨੂੰ ਪੈਰ ਚੱਲਣ ਵਾਸਤੇ ਦਿੱਤੇ ਨੇ, ਇਹਨਾਂ ਇੰਦਰੀਆਂ ਦੇ ਨਾਲ ਤੂੰ ਗੁਰੂ ਘਰ ਵਿੱਚ ਪਹੁੰਚ ਕੇ ਤੇ ਵਾਹਿਗੁਰੂ ਦੀ ਕਿਰਪਾ ਲੈ ਸਕਦੇ। ਪੰਜ ਤਰ੍ਹਾਂ ਦੀ ਕਿਰਪਾ, ਇੱਕ ਹੈ ਵਾਹਿਗੁਰੂ ਦੀ ਕਿਰਪਾ, ਦੂਸਰੀ ਹੈ ਗੁਰ ਕਿਰਪਾ, ਤੀਸਰੀ ਹੈ ਸੰਤ ਕਿਰਪਾ, ਚੌਥੀ ਹੈ ਸਾਧ ਕਿਰਪਾ, ਤੇ ਪੰਜਵੀਂ ਹੈ ਖਾਲਸੇ ਦੀ ਕਿਰਪਾ। ਜਦੋਂ ਪ੍ਰਭ ਕਿਰਪਾ ਦੀ ਗੱਲ ਆਈ ਨਾ, ਤੇ ਉਦੋਂ ਵੀ ਮਹਾਰਾਜ ਨੇ ਬਚਨ ਕਹਿ ਦਿੱਤੇ, ਪ੍ਰਭ ਕਿਰਪਾ ਤੇ ਨਾਮ ਧਿਆਈਐ, ਪ੍ਰਭੂ ਦੀ ਕਿਰਪਾ ਨਾਲ ਨਾਮ ਜਪਿਆ। ਹੁਣ ਪ੍ਰਭੂ ਦੀ ਕਿਰਪਾ ਲੈਣ ਕਿਵੇਂ ਲੈਣੀ? ਮਹਾਰਾਜ ਨੇ ਦੂਸਰੀ ਗੁਰੂ ਦੀ ਕਿਰਪਾ ਦੀ ਗੱਲ ਕੀ, ਗੁਰ ਕਿਰਪਾ ਤੇ ਨਾਮ ਵਖਾਣ, ਸੰਤ ਕਿਰਪਾ ਤੇ ਜਪੀਏ ਨਾਮ, ਸਾਧ ਕਿਰਪਾ ਤੇ ਸੁਕਾ ਹਰਿਆ, ਤੇ ਖਾਲਸੇ ਦੀ ਪਤਾ ਕੀ ਕਿਰਪਾ ਜੀ? ਖਾਲਸਾ, ਜਿਹਦੇ ਅੰਦਰ ਖਾਲਸ ਹੈ, ਪਿਓਰਟੀ ਹੈ, ਭਾਵ ਜਿਹਦੇ ਅੰਦਰ ਇੰਜ ਕਹਿ ਲਈਏ ਵੀ ਦੋਗਲਾਪਣ ਨਹੀਂ, ਜਿਹੜਾ ਜ਼ਬਾਨ ਦਾ ਤੇ ਪੇਟ ਦਾ ਹੈ, ਢਿੱਡ ਦਾ ਸੱਚਾ ਹੈ, ਜੋ ਉਹਦੀ ਜ਼ਬਾਨ ਤੇ ਹੈ ਉਹੀ ਉਹਦੇ ਅੰਦਰ ਹੈ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਇਨਹੀ ਕਿਰਪਾ ਕੇ ਸਜੇ ਹਮ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇਹ ਪੰਜ ਪ੍ਰਕਾਰ ਦੀ ਕਿਰਪਾ। ਗੁਰਮੁਖੋ, ਜੇ ਸਾਡੇ ਤੇ ਥੋੜੀ ਕਿਰਪਾ ਹੈ ਨਾ, ਤੇ ਅਸੀਂ ਗੁਰੂ ਦੇ ਘਰ ਦੇ ਵਿੱਚ ਆਈਏ, ਗੁਰੂ ਦੀ ਕਿਰਪਾ ਲਈਏ। ਜਿਹਦੇ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਨਾ, ਸੱਚ ਜਾਣੇ ਗੁਰਮੁਖੋ, ਉਹਦੇ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ। ਕਦੇ ਤੁਸੀਂ ਜਨਮ ਸਾਖੀ ਵਾਲੇ ਦੇ ਬੋਲ ਪੜੋ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਝੋਲੀ ਵਿੱਚ ਪਤਾ ਕਿੰਨੀਆਂ ਬਖਸ਼ਿਸ਼ਾਂ ਪਾਈਆਂ ਨੇ ਮੇਰੇ ਵਾਹਿਗੁਰੂ ਨੇ। ਜਦੋਂ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਉਹ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ, ਤਿੰਨ ਦਿਨਾਂ ਬਾਅਦ ਆਏ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਜਿਹੜੀਆਂ ਬਚਨ ਕਹਿ ਉਹ ਜਨਮ ਸਾਖੀ ਵਾਲੇ ਨੇ ਲਿਖੇ ਨੇ, ਪਰਮਾਤਮਾ ਨੇ ਆਪਣੇ ਘਰ ਦੇ ਵਿੱਚ ਨਾਨਕ ਜੀ ਨੂੰ ਸੱਦਿਆ, ਤੇ ਬਚਨ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਨਾਨਕ ਜੀ, ਆ ਨਾਮ ਅੰਮ੍ਰਿਤ ਦਾ ਪਿਆਲਾ ਆਪ ਪੀਓ ਤੇ ਸੰਸਾਰ ਵਿੱਚ ਲੋਕਾਂ ਨੂੰ ਜਾ ਕੇ ਪਿਆਓ। ਤੇ ਦੂਸਰਾ ਬਚਨ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਨਾਨਕ ਜੀ, ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਏਗੀ ਨਾ, ਉਹਦੇ ਤੇ ਮੇਰੀ ਕਿਰਪਾ ਹੋ ਜਾਏਗੀ, ਜਿਹਦੇ ਤੇ ਤੁਹਾਡਾ ਕਰਮ ਹੋ ਜਾਏਗਾ ਉਹਦੇ ਤੇ ਮੇਰਾ ਕਰਮ ਹੋ ਜਾਏਗਾ, ਭਾਵ ਜਿਹਦੇ ਤੇ ਤੁਹਾਡੀ ਬਖਸ਼ਿਸ਼ ਹੋ ਜਾਏਗੀ ਨਾ, ਉਹਦੇ ਤੇ ਮੇਰੀ ਬਖਸ਼ਿਸ਼ ਹੋਏਗੀ। ਤੇ ਤੀਸਰਾ ਬਚਨ ਕਿਹਾ ਸੀ, ਨਾਨਕ ਜੀ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਤੇ ਤੁਹਾਡਾ ਨਾਮ ਗੁਰ ਪਰਮੇਸ਼ਰ। ਇਹਨੇ ਬਚਨ ਕਹਿ ਕੇ ਤੋਰਿਆ ਸੀ, ਤੇ ਬਚਨ ਕਹਿ ਦਿੱਤੇ ਸੀ ਜਿਹਦੇ ਤੇ ਤੁਸੀਂ ਕਹੋਗੇ ਵੀ ਆਹ ਕਿਰਪਾ ਹੋਈ, ਕਹਿਣ ਲੱਗੇ ਉਹਦੇ ਤੇ ਅਸੀਂ ਬਖਸ਼ਿਸ਼ ਕਰਾਂਗੇ, ਕਿਰਪਾ ਕਰਾਂਗੇ। ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਮਾਤਮਾ ਦੀ ਕਿਰਪਾ ਲੈਣੀ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੋ। ਤੇ ਸੁਖਮਣੀ ਸਾਹਿਬ ਦਾ ਪਾਠ ਤੁਸੀਂ ਕਰਦੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਸਿੱਖਾ, ਤਿੰਨ ਢੰਗਾਂ ਦੇ ਨਾਲ ਗੁਰੂ ਦੀ ਕਿਰਪਾ ਵਾਪਰਦੀ, ਤਿੰਨ ਢੰਗਾਂ ਦੇ ਨਾਲ, ਤਿੰਨ ਤਰੀਕਿਆਂ ਦੇ ਨਾਲ। ਇੱਕ, ਗੁਰੂ ਕਿਰਪਾ ਕਰਦਾ ਜੇ ਜਦੋਂ ਸਿੱਖ ਗੁਰੂ ਦੇ ਚਰਨਾਂ ਤੇ ਨਤਮਸਤਕ ਹੁੰਦਾ, ਗੁਰੂ ਦੇ ਚਰਨਾਂ ਦੀ ਸ਼ੋਅ ਮਿਲ ਜਾਏ, ਤੇ ਗੁਰੂ ਦੇ ਚਰਨ ਜਿਹੜੇ ਨੇ ਉਹ ਵੀ ਬੰਦੇ ਦੇ ਜੀਵਨ ਨੂੰ ਬਦਲ ਕੇ ਰੱਖ ਦਿੰਦੇ। ਦੂਸਰੀ ਕਿਰਪਾ ਵਿਦਵਾਨਾਂ ਨੇ ਮੰਨੀ ਵੀ ਜਦੋਂ ਗੁਰੂ ਆਪਣੀ ਮਿਹਰ ਭਰੀ ਦ੍ਰਿਸ਼ਟੀ ਕਿਸੇ ਤੇ ਕਰ ਦਿੰਦੇ ਨੇ ਨਾ, ਮਿਹਰ ਭਰੀ ਦ੍ਰਿਸ਼ਟੀ ਕਰਨ ਦੇ ਨਾਲ ਹੀ ਬੰਦੇ ਦਾ ਜੀਵਨ ਤਬਦੀਲ ਹੋ ਜਾਂਦਾ। ਤੇ ਤੀਸਰੀ ਕਿਰਪਾ ਹੈ ਜਦੋਂ ਗੁਰੂ ਸਾਹਿਬ ਤਰੁੱਟ ਕੇ ਕਿਸੇ ਦੇ ਕੰਨਾਂ ਵਿੱਚ ਆਪਣੇ ਨਾਮ ਦੀ ਬਖਸ਼ਿਸ਼ ਕਰਦੇ, ਆਪਣੇ ਸ਼ਬਦ ਦੀ ਆਵਾਜ਼ ਸੁਣਾਉਂਦੇ, ਭਾਵ ਸ਼ਬਦ ਸੁਣਾ ਕੇ ਉਹਦੇ ਤੇ ਕਿਰਪਾ ਕਰਦੇ ਨੇ, ਉਹਦਾ ਵੀ ਜੀਵਨ ਬਦਲ ਕੇ ਰੱਖ ਦਿੰਦੇ। ਹੁਣ ਇਹ ਸਾਰਾ ਇਤਿਹਾਸ ਜਿਹੜਾ ਹੈ ਬਾਣੀ ਦੀ ਵਿਆਖਿਆ ਕਰਦਾ ਪਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਮੈਂ ਦੁਹਰਾ ਦਿਆਂ, ਉਹ ਕਹਿੰਦੇ ਨੇ, ਸਫਲ ਦਰਸ਼ਨ ਪੇਖਤ ਪਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੇ ਦਰਗਹ ਗਵੈ, ਸੁਨ ਕਰ ਬਚਨ ਕਰਨ ਅਗਾਨੈ, ਮਨ ਸੰਤੋਖ ਆਤਮ ਪਤਿਆਨੈ, ਪੂਰਾ ਗੁਰ ਅਖਿਆਓ ਜਾਂਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ। ਉਹ ਭਲਿਆ ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾ ਦੇ ਤੇ ਬੰਦਾ ਸੰਤ ਬਣ ਜਾਂਦਾ। ਕਿ ਕੌਡੇ ਰਾਕਸ਼ ਤੇ ਮਹਾਰਾਜ ਨੇ ਦ੍ਰਿਸ਼ਟੀ ਨਹੀਂ ਸੀ ਪਾਈ, ਆਪਣੀ ਨਜ਼ਰ ਭਰ ਕੇ ਤੱਕਿਆ ਸੀ ਨਾ ਗੁਰਮੁਖੋ, ਉਹ ਕੌਡਾ ਰਾਕਸ਼ ਗੁਰੂ ਦੀ ਕਿਰਪਾ ਦ੍ਰਿਸ਼ਟੀ ਲੈ ਕੇ ਤੇ ਕੌਡਾ ਸੰਤ ਬਣ ਗਿਆ। ਹੁਣ ਵੇਖੋ, ਅਸੀਂ ਕਹਿੰਦੇ ਨੇ ਸਾਡੇ ਭਾਗਾਂ ਚ ਬੰਦਗੀ ਨਹੀਂ, ਸਾਡੇ ਭਾਗਾਂ ਵਿੱਚ ਪੁੱਤਰ ਦੀ ਦਾਤ ਨਹੀਂ, ਸਾਡੇ ਭਾਗਾਂ ਵਿੱਚ ਧਨ ਦੌਲਤ ਨਹੀਂ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਬੰਦੇ ਆ ਪੰਕਤੀਆਂ ਕਿਉਂ ਨੀ ਪੜਦਾ, ਜਿਤੜੇ ਫਲ ਮਨ ਬਾਸ਼ੀਏ ਤਿਤੜੇ ਸਤਿਗੁਰ ਪਾਸ, ਜੇ ਤੇਰੇ ਭਾਗਾਂ ਵਿੱਚ ਨਹੀਂ ਬੰਦਗੀ ਦੀ ਦਾਤ ਪੁੱਤਰਾਂ ਦੀ ਦਾਤ ਤਾਂ ਤੂੰ ਕਿਉਂ ਨੀ ਗੁਰੂ ਘਰ ਦੇ ਵਿੱਚ ਆਉਂਦਾ, ਆ ਗੁਰੂ ਦੇ ਚਰਨਾਂ ਤੇ ਆਪਣਾ ਮੱਥਾ ਰੱਖ, ਜਦੋਂ ਗੁਰੂ ਦੇ ਚਰਨਾਂ ਤੇ ਮੱਥਾ ਰੱਖੇਗਾ ਉਹ ਭਲਿਆ ਕਿਹੜੀ ਦਾਤ ਹੈ ਜਿਹੜੀ ਭਾਗਾਂ ਵਿੱਚ ਨਹੀਂ ਆਉਂਦੀ, ਗੁਰੂ ਦੇ ਚਰਨਾਂ ਵਿੱਚ ਜੁੜਨ ਕਰਕੇ ਸਾਰੀਆਂ ਦਾਤਾਂ ਮਿਲਦੀਆਂ। ਅਨੰਦਪੁਰ ਸਾਹਿਬ ਦੀ ਧਰਤੀ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਿਰਾਜਮਾਨ, ਸਿੱਖ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਰਹੀਆਂ ਨੇ। ਕੋਈ ਕਹਿੰਦਾ ਮਹਾਰਾਜ ਪੁੱਤਰ ਦੀ ਦਾਤ ਬਖਸ਼ੋ, ਕੋਈ ਕਹਿੰਦਾ ਮਹਾਰਾਜ ਜੀ ਧਨ ਦੌਲਤ ਦੀ ਦਾਤ ਬਖਸ਼ੋ, ਕੋਈ ਕਹਿੰਦਾ ਮਹਾਰਾਜ ਜੀ ਮਾਣ ਸਨਮਾਨ ਦੀ ਦਾਤ ਬਖਸ਼ੋ, ਕੋਈ ਕਹਿੰਦਾ ਮਹਾਰਾਜ ਜੀ ਦੁੱਖ ਬੜੇ ਨੇ ਸੁੱਖਾਂ ਦੀ ਦਾਤ ਬਖਸ਼ੋ। ਤੇ ਮਹਾਰਾਜ ਜੀ ਇੰਨੀ ਕਿਰਪਾ ਦੇ ਘਰ ਦੇ ਵਿੱਚ ਆਏ, ਜਿਹੜੀ ਵੀ ਕੋਈ ਮੰਗ ਰਿਹਾ ਉਹਨੂੰ ਕਹਿੰਦੇ ਨੇ ਸਿੱਖਾ ਜਾਂ ਪੁੱਤਰਾਂ ਦੀਆਂ ਦਾਤਾਂ, ਧੀਆਂ ਦੌਲਤਾਂ ਦੀਆਂ ਦਾਤਾਂ, ਜ਼ਮੀਨਾਂ ਜਾਇਦਾਦਾਂ ਦੀਆਂ ਦਾਤਾਂ, ਜਾਂ ਮਾਣ ਸਨਮਾਨ ਦੀਆਂ ਦਾਤਾਂ, ਭਾਵ ਜੋ ਵੀ ਕੋਈ ਸਿੱਖ ਮੰਗਦਾ ਮਹਾਰਾਜ ਜੀ ਉਸੇ ਵੇਲੇ ਉੱਤੇ ਬਖਸ਼ਿਸ਼ ਕਰ ਦੇਈ ਜਾਣ। ਸੰਗਤ ਦੇ ਵਿੱਚ ਇੱਕ ਮੁਸਲਮਾਨ ਵੀਰ ਬੈਠਾ ਸੀ, ਉਸ ਮੁਸਲਮਾਨ ਵੀਰ ਦਾ ਨਾਮ ਸੀ ਸਲਾਰਦੀਨ। ਉਹ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਮਹਾਰਾਜ ਜੀ ਮੈਂ ਬੜੀ ਦੇਰ ਤੋਂ ਵੇਖ ਰਿਹਾ ਹੈ ਜਿਹੜਾ ਵੀ ਸਿੱਖ ਤੁਹਾਡੇ ਕੋਲ ਕਹਿੰਦਾ ਮਹਾਰਾਜ ਜੀ ਆਹ ਦਾਤ ਦੇ ਦਿਓ, ਤੁਸੀਂ ਕਹਿੰਦੇ ਜੇ ਜਾਓ ਆਹ ਦਾਤ ਤੇਰੀ ਝੋਲੀ ਵਿੱਚ ਪਾ ਦਿੱਤੀ, ਆਹ ਦਾਤ ਤੇਰੀ ਝੋਲੀ ਵਿੱਚ ਪਾ ਦਿੱਤੀ। ਕਹਿਣ ਲੱਗੇ ਮਿਲਣਾ ਤੇ ਉਹ ਹੀ ਹੈ ਨਾ ਇਹਨਾਂ ਨੂੰ ਜੋ ਵਾਹਿਗੁਰੂ ਨੇ ਅੱਲਾ ਖੁਦਾ ਨੇ ਇਹਨਾਂ ਦੇ ਭਾਗਾਂ ਵਿੱਚ ਲਿਖਿਆ, ਤੁਹਾਡੇ ਕਹਿਣ ਦੇ ਨਾਲ ਕੀ ਮਿਲ ਜਾਏਗਾ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਸਲਾਰਦੀਨ ਨੂੰ ਬਚਨ ਕਿਹਾ ਸੀ, ਕਹਿਣ ਲੱਗੇ ਸਲਾਰਦੀਨ ਬਿਲਕੁਲ ਤੂੰ ਸਵਾਲ ਸਹੀ ਕੀਤਾ ਹੈ, ਜੋ ਵਾਹਿਗੁਰੂ ਨੇ ਅੱਲਾ ਖੁਦਾ ਨੇ ਬੰਦੇ ਦੇ ਭਾਗਾਂ ਵਿੱਚ ਦਾਤ ਲਿਖ ਦਿੱਤੀ, ਜੇ ਬੰਦਗੀ ਦੀ ਲਿਖੀਏ, ਧਨ ਦੌਲਤ ਦੀ ਲਿਖੀਏ, ਇਬਾਦਤ ਦੀ ਲਿਖੀਏ, ਪੁੱਤਰਾਂ ਦੀ ਲਿਖੀਏ, ਮਿਲਣਾ ਉਹ ਹੀ। ਪਰ ਕਹਿਣ ਲੱਗੇ ਸੱਚ ਜਾਣੀ ਜੇ ਅਸੀਂ ਸਿੱਖ ਨੂੰ ਕਹਿ ਰਿਹਾ ਨਾ ਇਹਦੇ ਨਾਲ ਵੀ ਬੰਦੇ ਦੇ ਭਾਗ ਜਾਗ ਪੈਂਦੇ। ਪੁੱਛਿਆ ਉਹ ਕਿਵੇਂ, ਮਹਾਰਾਜ ਨੇ ਆਪਣੇ ਕੋਲੋਂ ਮੋਹਰ ਹੀ ਦਿੱਤੀ। ਕਹਿਣ ਲੱਗੇ ਦੇ ਅੱਖਰ ਪੜੋ, ਉਹਨੇ ਅੱਖਰ ਪੜੇ, ਕਹਿਣ ਲੱਗੇ ਮਹਾਰਾਜ ਜੀ ਮੋਹਰ ਦੇ ਅੱਖਰ ਪੁੱਠੇ ਨੇ ਨਹੀਂ ਪੜੇ ਜਾਂਦੇ। ਮਹਾਰਾਜ ਨੇ ਉਹੀ ਮੋਹਰ ਕਾਗਜ਼ ਤੇ ਲਾ ਦਿੱਤੀ, ਕਹਿਣ ਲੱਗੇ ਹੁਣ ਪੜ, ਬੜੀ ਛੇਤੀ ਪੜ ਦਿੱਤੇ। ਮਹਾਰਾਜ ਕਹਿਣ ਲੱਗੇ ਪਹਿਲਾਂ ਕਿਉਂ ਨਹੀਂ ਇਸਨੇ ਪੜੇ ਗਏ। ਕਹਿਣ ਲੱਗੇ ਮਹਾਰਾਜ ਪਹਿਲਾਂ ਅੱਖਰ ਪੁੱਠੇ ਸੀ, ਜਦੋਂ ਕਾਗਜ਼ ਤੇ ਮੋਹਰ ਲਾ ਦਿੱਤੀ ਅੱਖਰ ਸਿੱਧੇ ਹੋ ਗਏ ਨੇ, ਹੁਣ ਮੈਂ ਪੜ ਦਿੱਤੇ ਨੇ। ਮਹਾਰਾਜ ਕਹਿਣ ਲੱਗੇ ਸਲਾਰਦੀਨ ਬਸ ਇੱਕ ਗੱਲ ਦਾ ਚੇਤਾ ਰੱਖੀ, ਜਦੋਂ ਸਿੱਖ ਭਾਵਨਾ ਦੇ ਨਾਲ ਗੁਰੂ ਨਾਨਕ ਦੇ ਦਰ ਤੇ ਆਣ ਕੇ ਆਪਣਾ ਮਸਤਕ ਲਾਉਂਦਾ ਹੈ ਨਾ, ਸੱਚ ਜਾਣੀ ਇਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਜਿਹੜੀ ਦਾਤ ਭਾਗਾਂ ਵਿੱਚ ਨਹੀਂ ਉਹ ਗੁਰੂ ਦੀ ਕਿਰਪਾ ਦੇ ਨਾਲ ਇਹਦੇ ਭਾਗਾਂ ਵਿੱਚ ਲਿਖੀ ਜਾਂਦੀ। ਉਸੇ ਵੇਲੇ ਨੇ ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜ ਬਸ ਇਹ ਪੁੱਠੇ ਲੇਖਾਂ ਨੂੰ ਸਿੱਧੇ ਲੇਖ ਕਰਨ ਵਾਲੀ ਤਾਕਤ ਹੈ ਉਹ ਤੁਹਾਡੇ ਚਰਨਾਂ ਦੇ ਵਿੱਚ ਜੀ। ਗੁਰਮੁਖੋ ਇਹ ਕਦੀ ਨਾ ਕਹੀਏ ਵੀ ਜਦੋਂ ਕਿਰਪਾ ਹੋਏਗੀ ਫੇਰ ਹੀ ਨਾਮ ਜਪਾਂਗੇ, ਜਦੋਂ ਕਿਰਪਾ ਹੋਏਗੀ ਫੇਰ ਹੀ ਅੰਮ੍ਰਿਤ ਛਕਾਂਗੇ। ਨਹੀਂ, ਗੁਰੂ ਸਭ ਕਿਰਪਾ ਕਰਨ ਵਾਲੇ ਨੇ, ਗੁਰੂ ਸਭ ਬਖਸ਼ਿਸ਼ਾਂ ਨਾਲ ਨਿਵਾਜਣ ਵਾਲੇ ਨੇ। ਆ ਤੇ ਸਹੀ ਗੁਰੂ ਦੇ ਚਰਨਾਂ ਤੇ ਨਤ ਮਸਤਕ ਹੋ, ਇੱਥੇ ਆਣ ਕੇ ਜਿੱਥੇ ਦੁਨੀਆਂ ਦੀਆਂ ਦਾਤਾਂ ਮੰਗਦਾ ਹੈ ਨਾ, ਇੱਥੇ ਇਹ ਵੀ ਆਣ ਕੇ ਦਾਤ ਮੰਗ ਲਿਆ ਕਰ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੋ ਇਹੋ। ਅੱਜ ਮਹਾਰਾਜ ਜੀ ਨੇ ਹੁਕਮ ਕੀਤਾ ਹਰ ਜੀ ਕਿਰਪਾ ਕਰੇ ਤਾਂ ਨਾਮ ਧਿਆਈਏ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਬੰਦਾ ਭਗਤੀ ਵਾਲੇ ਪਾਸੇ ਤੁਰਦਾ ਹੈ, ਤੇ ਕਿਰਪਾ ਕਿਵੇਂ ਹੁੰਦੀ? ਸਤਿਗੁਰੂ ਮਿਲੇ ਸੁਭਾਏ, ਆਹ ਬਚਨ ਚੇਤੇ ਰੱਖਣ ਵਾਲੇ। ਜਦੋਂ ਬੰਦੇ ਨੂੰ ਸਤਿਗੁਰੂ ਮਿਲਦਾ ਹੈ, ਜਦੋਂ ਬੰਦਾ ਗੁਰੂ ਵਾਲਾ ਬਣਦਾ ਹੈ, ਉਸ ਵੇਲੇ ਫਿਰ ਸਤਿਗੁਰੂ ਮਿਹਰ ਦੀ ਨਜ਼ਰ ਕਰਦੇ ਨੇ। ਸਤਿਗੁਰੂ ਮਿਲੇ ਸੁਭਾਏ, ਸੁਭਾਏ ਦੇ ਅਰਥ ਨੇ ਫਿਰ ਉਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੁੰਦਾ ਹੈ। ਸਹਿਜ ਗੁਣ ਗਾਈਏ ਜੀਓ, ਫਿਰ ਬੰਦਾ ਬੜੇ ਸਹਿਜ ਦੇ ਨਾਲ ਆਪਣੇ ਕੰਮ ਕਾਜ ਕਰਦਿਆਂ, ਕਾਰ ਵਿਹਾਰ ਕਰਦਿਆਂ, ਧੀਆਂ ਪੁੱਤਰਾਂ ਦੀ ਸੰਭਾਲ ਕਰਦਿਆਂ ਉਸ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਜਾਂਦਾ ਹੈ। ਗੁਣ ਗਾਏ ਵਿਗਸੈ ਸਦਾ ਅਨਦਿਨ, ਜਾਂ ਆਪ ਸਾਚੇ ਪਾਵੈ। ਜਦੋਂ ਫਿਰ ਬੰਦਾ ਗੁਣ ਗਾਉਂਦਾ ਹੈ ਨਾ, ਫਿਰ ਵਿਗਸੈ, ਵਿਗਸੇ ਦੇ ਅੰਦਰ ਇਹਦੇ ਅੰਦਰ ਵਿਗਾਸ ਪੈਦਾ ਹੁੰਦਾ ਹੈ, ਖੁਸ਼ੀ ਪੈਦਾ ਹੁੰਦੀ, ਇਹਦੇ ਅੰਦਰ ਆਨੰਦ ਖੇੜਾ ਪੈਦਾ ਹੁੰਦਾ ਹੈ, ਜਾਂ ਆਪ ਸੱਚੇ ਭਾਵ ਹੈ। ਪਰ ਇਹ ਭਾਣਾ ਤਾਂ ਹੀ ਵਾਪਰਨਾ ਜੇ ਜਦੋਂ ਵਾਹਿਗੁਰੂ ਦੀ ਕਿਰਪਾ ਗੁਰੂ ਦੇ ਚਰਨਾਂ ਵਿੱਚ ਆਣ ਕੇ ਲਵਾਂਗੇ। ਅਹੰਕਾਰ ਹੋਮੈ ਤਜੇ ਮਾਇਆ, ਸਹਿਜ ਨਾਮ ਸਮਾਵੈ। ਜਦੋਂ ਗੁਰੂ ਦੀ ਚਰਨਾਂ ਵਿੱਚ ਬੰਦਾ ਜੁੜਦਾ ਹੈ ਨਾ, ਉਦੋਂ ਉਹਦੇ ਅੰਦਰੋਂ ਅਹੰਕਾਰ ਹੋਮੈ ਤੇ ਮਾਇਆ ਦੀ ਪਕੜ ਜਿਹੜੀ ਹੈ ਉਹ ਢਿੱਲੀ ਹੁੰਦੀ ਹੈ, ਤੇ ਬੰਦਾ ਗੁਰੂ ਦੇ ਨਾਮ ਵਿੱਚ ਜੁੜਦਾ, ਪਰਮਾਤਮਾ ਦੇ ਨਾਮ ਵਿੱਚ ਜੁੜਦਾ। ਆਪ ਕਰਤਾ ਕਰੇ ਸੋਈ ਆਪ ਦੇਤਾ, ਪਾਈਏ, ਪਰ ਇਹ ਗੁਰੂ ਨੂੰ ਮਿਲਾਉਣ ਦੀ ਜਿਹੜੀ ਦਾਤ ਹੈ ਨਾ, ਇਹ ਵੀ ਵਾਹਿਗੁਰੂ ਆਪ ਕਿਰਪਾ ਕਰਦਾ ਜੇ ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਦੀ ਸੰਗਤ ਤੇ ਗੁਰੂ ਦੇ ਚਰਨਾਂ ਦੀ ਸ਼ੋਅ ਮਿਲਦੀ। ਹਰ ਜੀ ਉਹ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਉਦੋਂ ਬੰਦੇ ਦੇ ਭਾਗ ਜਾਗਦੇ ਨੇ, ਗੁਰੂ ਵਾਲਾ ਬਣਦਾ, ਗੁਰੂ ਦਾ ਮਿਲਾਪ ਹੁੰਦਾ। ਤੇ ਜਦੋਂ ਗੁਰੂ ਦਾ ਮਿਲਾਪ ਹੁੰਦਾ ਹੈ ਨਾ, ਤੇ ਫਿਰ ਆਹ ਬਚਨ ਜ਼ਰੂਰ ਪੜ੍ਹ ਲਿਆ ਕਰੀਏ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹੋਮੈ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ, ਜਿਨ ਤੁਰੇ ਪਿਆ ਸੰਜੋਗ। ਫਿਰ ਗੁਰੂ ਦੀ ਕਿਰਪਾ ਦੇ ਨਾਲ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ ਬੰਦਾ ਵਾਹਿਗੁਰੂ ਦੇ ਚਰਨਾਂ ਵਿੱਚ ਅਭੇਦ ਹੋ ਜਾਂਦਾ, ਉਹਦਾ ਲੋਕ ਤੇ ਪਰਲੋਕ ਸਵੇਲਾ ਹੋ ਜਾਂਦਾ ਸਤਿਗੁਰੂ ਕਿਰਪਾ ਕਰਨ। ਤੁਸੀਂ ਵੱਡਿਆਂ ਭਾਗਾਂ ਵਾਲੇ ਹਰ ਰੋਜ਼ ਵੀ ਆਉਂਦੇ ਹੋ, ਐਤਵਾਰ ਵਾਲਾ ਦਿਨ ਉਚੇਚੇ ਤੌਰ ਤੇ ਪਹੁੰਚਦੇ ਹੋ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਪੱਲਾਂ ਬਖਸ਼ ਦੇਣੀਆਂ ਜੀ। ਆਓ ਅਗਲਾ ਪ੍ਰੋਗਰਾਮ ਮਾਣਯੋਗ ਭਾਈ ਸਾਹਿਬ ਭਾਈ ਸਰਦਾਰ ਪਰਮਜੀਤ ਸਿੰਘ ਜੀ ਧੂਰ ਸਾਹਿਬ, ਉਹਨਾਂ ਕੋਲੋਂ ਸਰਵਣ ਕਰੀਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪਰਮਜੀਤ ਸਿੰਘ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਤੇ ਹੋਰ ਪ੍ਰਬੰਧਕ ਵੀ ਇਹੋ ਕਰਦੇ ਹਨ। ਇਹਨਾਂ ਦਾ ਆਪ ਜੀ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕੀਤੀ ਹੈ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਗੁਰਬਾਣੀ ਸ਼ਬਦ ਦੀ ਵਿਆਖਿਆ ਆਪ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸੁਣਵਾਈ ਹੈ, ਇਹਨਾਂ ਦਾ ਹਾਰਦਿਕ ਧੰਨਵਾਦ ਹੈ। ਸੋ ਸਾਧ ਸੰਗਤ ਜੀ, ਗੁਰੂ ਘਰ ਵਿੱਚ ਹਮੇਸ਼ਾ ਸੰਗਤ, ਗੁਰਬਾਣੀ 'ਚ ਲਿਖਿਆ ਹੈ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਿਨਾਂ ਸਾਨੂੰ ਗੁਰੂ ਚਰਨਾਂ ਵਿੱਚ ਬੈਠਣ ਦਾ ਸਮਾਂ ਨਹੀਂ ਮਿਲਦਾ, ਸੰਗਤ ਪ੍ਰਾਪਤ ਨਹੀਂ ਹੁੰਦੀ। ਸੰਗਤ ਵਿੱਚ ਜਦੋਂ ਆਉਂਦੇ ਹਾਂ, ਗੁਰੂ ਘਰ ਵਿੱਚ ਹਾਜ਼ਰੀ ਪ੍ਰਵਾਨ ਹੁੰਦੀ ਹੈ। ਸੋ ਆਓ, ਅੱਜ ਦੇ ਦੀਵਾਨ ਦੀ ਆਰੰਭਤਾ ਹੈ। ਹੁਣ 10 ਵਜੇ ਤੋਂ ਲੈ ਕੇ 10:50 ਤੱਕ ਭਾਈ ਲਾਖਣ ਸਿੰਘ ਜੀ ਦਾ ਜਥਾ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰੇਗਾ। ਇੱਕ ਦੋ ਸੂਚਨਾਵਾਂ ਹਨ ਕਿ ਕੱਲ੍ਹ ਆਪ ਨੂੰ ਪਤਾ ਹੀ ਹੈ ਕਿ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਦੀ ਬਰਸੀ ਬੜੇ ਪਿਆਰ ਨਾਲ ਉਹਨਾਂ ਦੀ ਯਾਦ ਵਿੱਚ ਸੰਗਤਾਂ ਇਕੱਠੀਆਂ ਹੋਈਆਂ। ਸ਼ਾਮ ਦਾ ਦੀਵਾਨ ਰਾਤ 9 ਵਜੇ ਤੱਕ ਚੱਲਿਆ। ਸੋ ਸੰਗਤਾਂ ਨੇ ਖੂਬ ਹਾਜ਼ਰੀ ਭਰੀ, ਗੁਰੂ ਜਸ ਸਰਵਣ ਕੀਤਾ ਅਤੇ ਅੱਜ ਵੀ ਦੀਵਾਨ ਵਿੱਚ 12:30 ਤੋਂ ਲੈ ਕੇ 1:30 ਵਜੇ ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਇੱਕ ਦੀਵਾਨ ਉਹਨਾਂ ਦਾ ਕੀਰਤਨ ਹੈ, ਉਹ ਅੱਜ ਦੇ ਕੀਰਤਨ ਵਿੱਚ ਹਾਜ਼ਰੀ ਭਰਨਗੇ 12:30 ਤੋਂ 1:30 ਵਜੇ ਤੱਕ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਚਰਨਾਂ ਵਿੱਚ ਪਹੁੰਚੋ, ਗੁਰਬਾਣੀ ਕੀਰਤਨ ਸਰਵਣ ਕਰੋ। ਸੋ ਹੁਣ ਜਥਾ ਤਿਆਰ ਹੈ, ਆਓ ਭਾਈ ਲਾਖਣ ਸਿੰਘ ਜੀ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਹਤਨੀ ਸੇਵਾ ਪ੍ਰਭਾਤ ਕਰਨਾ ਜੀ ਭੁੱਲਾਂ ਚੁੱਕਾਂ ਦੀ ਕੀਮਾ ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਸਰਵਣ ਕਰੋ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਲਾਖਣ ਸਿੰਘ ਜੀ ਸਿੱਖ ਗੁਰਦੁਆਰਾ ਸਨੋਜੇ ਦਾ ਹਜ਼ੂਰੀ ਜਥਾ ਆਪ ਜੀ ਨੂੰ ਬਹੁਤ ਹੀ ਸੁੰਦਰ ਸ਼ਬਦ ਗੁਰਬਾਣੀ ਦੇ ਸਰਵਣ ਕਰਵਾਏ ਹਨ। ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ, ਬਿਨ ਨਾਮੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਗੁਰਬਾਣੀ ਸ਼ਬਦ ਆਪ ਨੇ ਸਰਵਣ ਕੀਤੇ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਭਰ ਰਹੀ ਸਰਬੱਤ ਸਾਧ ਸੰਗਤ, ਆਪ ਜੀ ਵਡਭਾਗੇ ਹੋ, ਬਿਨਾਂ ਭਾਗਾਂ ਤੋਂ ਸਤ ਸੰਗਤ ਪ੍ਰਾਪਤ ਨਹੀਂ ਹੁੰਦੀ। ਇਹ ਗੁਰਬਾਣੀ ਜਸ ਸੁਣਨਾ, ਸੰਗਤ ਵਿੱਚ ਬੈਠਣਾ, ਗੁਰੂ ਚਰਨਾਂ ਦੀ ਹਾਜ਼ਰੀ, ਇਹ ਪ੍ਰਾਪਤ ਨਹੀਂ ਹੁੰਦੀ। ਉੱਚੇ ਭਾਗ ਹੋਣ ਜਾਂ ਸਾਡੇ ਕਰਮਾਂ ਵਿੱਚ ਹੋਵੇ ਤਾਂ ਹੀ ਗੁਰੂ ਸੰਗਤ ਵਿੱਚ ਆਇਆ ਜਾ ਸਕਦਾ ਹੈ। ਸੋ ਆਪ ਵਡਭਾਗੇ ਹੋ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਆਪ ਜੀ ਨੇ ਕੀਰਤਨੀ ਜਿਸੇ ਪਾਸੋਂ ਗੁਰਬਾਣੀ ਸ਼ਬਦ ਸਰਵਣ ਕੀਤੇ ਹਨ। ਆਓ, ਅਗਲਾ ਜਥਾ ਸਾਡੇ ਪਾਸ ਹੈ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਹਜ਼ੂਰੀ ਰਾਗੀ। ਸੋ ਵਡਭਾਗੇ ਹਾਂ ਗੁਰੂ ਚਰਨਾਂ ਵਿੱਚ ਇਹੋ ਜਿਹੇ ਨਾਮੀ ਜਥੇ ਸਾਨੂੰ ਸੁਣਨ ਵਾਸਤੇ ਪ੍ਰਾਪਤ ਹੁੰਦੇ ਹਨ। ਸੋ ਆਓ ਪਿਆਰ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਏ। ਉਹਨਾਂ ਦਾ ਸਮਾਂ ਹੈ ਜੀ 10:50 ਤੋਂ 11:40 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਗਤ ਜੋਤ ਕਰਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਤੋਂ ਬੈਠ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰੀ ਪਿਆਰੀ ਸਾਧ ਸੰਗਤ। ਧੰਨ ਹਨ ਉਹ ਸਰੀਰ ਜਿਹੜੇ ਗੁਰੂ ਦੀ ਬਾਣੀ ਨੂੰ ਸੁਣ ਕੇ ਗਾਇਨ ਕਰਕੇ ਸਮੇਂ ਨੂੰ ਸਫਲਾ ਕਰ ਰਹੇ ਹਨ। ਸ਼ਬਦ ਇੱਕ ਜੁਗਤ ਹੈ, ਸਾਨੂੰ ਹੁਕਮ ਹੈ ਕਿ ਇਸ ਨੂੰ ਪੜ੍ਹ ਕੇ ਸੁਣ ਕੇ ਆਪਣੇ ਅੰਦਰ ਗਿਆਨ ਪੈਦਾ ਕਰਨਾ ਹੈ, ਕਿਉਂਕਿ ਸ਼ਬਦ ਅਵਗੁਣਾਂ ਦਾ ਨਾਸ ਕਰਦੀ ਹੈ ਤੇ ਗੁਣਾਂ ਦਾ ਪ੍ਰਵੇਸ਼ ਕਰਦੀ ਹੈ। ਕਿਸੇ ਮਨੁੱਖ ਦੀ ਪੂਜਾ ਨਹੀਂ, ਕੇਵਲ ਤੇ ਕੇਵਲ ਉਸ ਅਕਾਲ ਦੀ ਪੂਜਾ ਚੱਲਦੀ ਹੈ ਤੇ ਜਿਸ ਮਾਲਕ ਨੇ ਸ੍ਰਿਸ਼ਟੀ ਬਣਾਈ ਹੈ, ਮਨੁੱਖ ਅਗਰ ਉਸਦੇ ਨਾਲ ਜੁੜ ਜਾਂਦਾ ਹੈ ਤੇ ਫਿਰ ਉਸਦਾ ਜੀਵਨ ਸਫਲ ਹੈ। ਸੋ ਆਓ ਆਸਾ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦੇ ਰਹੇ ਹਨ। ਮਨ ਮਹਿ ਰਾਮ ਨਾਮਾ ਜਾਪ, ਕਰ ਕਿਰਪਾ ਵਸੋ ਮੇਰੇ ਹਿਰਦੇ ਹੋਈ ਸਹਾਈ। ਉਸਦੀ ਕਿਰਪਾ ਦੀ ਬਹੁਤ ਲੋੜ ਪੈਂਦੀ ਹੈ। ਸਾਡਾ ਫਰਜ਼ ਬਣਦਾ ਹੈ ਅਸੀਂ ਅਰਦਾਸ ਕਰੀਏ। ਸੋ ਜਿੰਨੀ ਸੰਗਤ ਬੈਠੀਏ ਸਰੀਰਕ ਤੌਰ ਤੇ, ਸਾਰਿਆਂ ਨੇ ਸ਼ਬਦ ਰਾਹੀਂ ਹਾਜ਼ਰੀ ਪੜ੍ਹਨੀ ਹੈ ਜੀ। ਕਰੋ ਕਿਰਪਾ।

0: ਇਨੀ ਹਾਜ਼ਰੀ ਆਪ ਸਭ ਸੰਤਾਂ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਸਾਰਿਆਂ ਦਾ ਆਇਆ ਸਫਲਾ ਕਰਨ, ਹਿਰਦੇ ਅੰਦਰ ਨਾਮ ਦਾ ਨਿਵਾਸ ਹੋਏ। ਗੁਰੂ ਅੱਗੇ ਹੀ ਅਰਦਾਸ ਕਰੀਏ ਜੀ, ਸਾਰੇ ਫਤਿਹ ਬੁਲਾਓ।
1: ਵਾਹਿਗੁਰੂ ਜੀ ਕੀ ਫਤਿਹ। ਇਸ ਸਨ ਸਾਡੇ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਜੀ ਰਸੀਲਾ ਹਜ਼ੂਰੀ ਰਾਗੇ ਬੰਗਲਾ ਸਾਹਿਬ ਵਾਲੇ, ਜਿਨ੍ਹਾਂ ਨੇ ਸਾਨੂੰ ਕੀਰਤਨ ਸਰਵਣ ਕਰਵਾਇਆ ਹੈ। ਆਪ ਜੀ ਦਾ ਤੇ ਆਪ ਜੀ ਦੇ ਕੀਰਤਨ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਭਾਈ ਓਂਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ 12:30 ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ, ਤੇ ਉਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਰ ਜੀ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਜੂਨ 1 ਤੋਂ ਲੈ ਕੇ 7 ਤਰੀਕ ਤੱਕ ਜਿਹੜਾ ਪੂਰਾ ਹਫ਼ਤਾ ਹੈ ਉਹ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਸੋ ਜਿੰਨੇ ਵੀ ਸ਼ਬਦ ਕੀਰਤਨ ਪਾਠ ਹੋਣਗੇ ਉਹ ਸਭ ਉਹਨਾਂ ਨੂੰ ਸਮਰਪਿਤ ਹੋਣਗੇ, ਤੇ ਲੰਗਰ ਹਾਲ ਦੇ ਵਿੱਚ ਪ੍ਰਦਰਸ਼ਨੀ ਲੱਗੀ ਹੋਈ ਹੈ। ਆਪ ਸਰ ਜੀ ਨੂੰ ਬੇਨਤੀ, ਆਪ ਆਪਣੇ ਬੱਚਿਆਂ ਨੂੰ ਜ਼ਰੂਰ ਉਸ ਬਾਰੇ ਦੱਸੋ। ਜੂਨ 2 ਨੂੰ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਹੈ, ਤੇ ਜੂਨ 2 ਨੂੰ ਹੀ ਜੋ ਹੈ ਪ੍ਰਾਇਮਰੀ ਇਲੈਕਸ਼ਨ ਹੋਣ ਜਾ ਰਹੇ ਹੈ। ਸੋ ਜੋ ਵੀ ਆਪ ਸਿਟੀਜ਼ਨਸ ਹੈ, ਆਪ ਜ਼ਰੂਰ ਉਹਦੇ ਵਿੱਚ ਆਪਣਾ ਵੋਟ ਪਾ ਕੇ ਆਪਣਾ ਆਪਣਾ ਸੁਜੈਸ਼ਨ ਦਿਓ। ਜੂਨ 4 ਨੂੰ ਅਕਾਲ ਤਖ਼ਤ ਤੇ ਅਟੈਕ ਹੋਇਆ ਸੀਗਾ। ਜੂਨ 6 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਤੇ ਜੂਨ 6 ਨੂੰ ਹੀ ਜਿਹੜੀ ਸੈਨ ਫਰਾਂਸਿਸਕੋ ਵਿੱਚ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦਾ ਹੈ, ਉਹ ਸੈਨ ਫਰਾਂਸਿਸਕੋ ਵਿੱਚ 10 ਹੋਣ ਜਾ ਰਿਹਾ ਹੈ। ਤੇ ਜੂਨ 8 ਨੂੰ ਗੁਰਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ, ਤੇ 15 ਜੂਨ ਨੂੰ ਹਾਰਡੀ ਸੰਗਰਾਂਦ ਹੈ। ਇੰਨੀਆਂ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਵਾਰੀ ਪਵਨ ਪੰਕਤੀਆਂ ਸਾਰੇ ਗਾ ਲਓ, ਕਿਸੇ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਮਨ ਨੂੰ ਕਹਿ ਦਿਓ, ਕਿਉਂਕਿ ਆਪਾਂ ਸਾਰੇ ਡੋਲ ਜਾਂਦੇ। ਜਿਸ ਦੀ ਗੋਦ ਵਿੱਚ ਤੁਸੀਂ ਬੈਠੇ ਹੋ ਇਹ ਸਰਵ ਕਲਾ ਸਮਰੱਥ ਹੈ। ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ। ਜਿਹੜੀਆਂ ਖੁਸ਼ੀਆਂ ਇੱਥੇ ਮਿਲਦੀਆਂ ਨੇ ਦੁਨੀਆਂ ਦੇ ਬਾਜ਼ਾਰਾਂ ਵਿੱਚ ਨਹੀਂ, ਮਾਇਆ ਨਾਲ ਨਹੀਂ। ਇੱਕ ਵਾਰੀ ਕਹਿ ਦਿਓ ਸਾਰੇ।

ਇਹ ਪਵਨ ਪੰਕਤੀਆਂ ਆਪਾਂ ਸਾਰੇ ਰਲ ਕੇ ਇੱਕ ਵਾਰੀ ਕਹਿ ਦਈਏ, ਅਸੀਂ ਤੇਰੇ ਬੱਚੇ ਹਾਂ ਦਾਤਾ, ਖਾਟ ਮੰਗੋ ਚੌਪਾਈ ਸਿਰਹਾਨਾ। ਕਹਿੰਦੇ ਤੇਰੇ ਕੋਲੋਂ ਇੱਕ ਇੱਕ ਚੀਜ਼ ਮੰਗੀ, ਅਸੀਂ ਸੰਸਾਰੀ, ਜਿਹੜਾ ਗਾ ਸਕਦਾ ਹੈ ਜ਼ਰੂਰ ਗਾਏ, ਜਿਹੜਾ ਨਹੀਂ ਗਾ ਸਕਦਾ ਉਹ ਵੀ ਗਾਏ।

0: ਭਾਈ ਸਾਹਿਬ ਜੀ ਆ ਗਏ ਨੇ, ਜਿਨ੍ਹਾਂ ਦਾ ਇੰਤਜ਼ਾਰ ਇੰਜ ਕਹਿ ਲਈਏ ਹਰ ਮਨ ਪਿਆਰੇ ਔਰ ਦੱਸ ਰਹੇ ਸਨ ਜਦੋਂ ਪਦਮ ਸ਼੍ਰੀ ਮਿਲਿਆ ਤੇ ਕਹਿਣ ਲੱਗੇ ਤੁਹਾਨੂੰ 140 ਕਰੋੜ ਦੀ ਆਬਾਦੀ ਵਿੱਚੋਂ ਚੁਣਿਆ। ਭਾਈ ਸਾਹਿਬ ਜੀ ਸੰਗਤਾਂ ਨੂੰ ਦੱਸ ਰਹੇ ਸਨ, ਕਹਿੰਦੇ ਜਦੋਂ ਇਹ ਗੱਲ ਆਈ ਤੇ ਇੱਕੋਦਮ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਯਾਦ ਆ ਗਿਆ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਹਰ ਦਿਲ ਅਜ਼ੀਜ਼ ਹਰ ਮਨ ਪਿਆਰੇ ਮੇਰੇ ਭਾਈ ਸਾਹਿਬ ਜੀ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਜਿਨ੍ਹਾਂ ਨਾਲ ਤਕਰੀਬਨ 20 ਸਾਲ ਹੋ ਗਏ ਸੰਗਤ ਕਰਦਿਆਂ, ਬੱਚਿਆਂ ਵਾਲਾ ਪਿਆਰ, ਇੱਕ CD ਵੀ ਸਾਡੇ ਨਾਲ ਗਾਈ, ਮੇਰੇ ਘਰ ਆਪ ਆਏ ਚੱਲ ਕੇ ਸਾਨੂੰ ਸ਼ਾਬਾਸ਼ੀ ਦੇਣ ਵਾਸਤੇ। ਅਗਲਾ ਪ੍ਰੋਗਰਾਮ ਭੈਣ ਜੀ ਪਾਸੋਂ ਆਪ ਜੀ ਪਿਆਰ ਨਾਲ ਸਰਵਣ ਕਰੋ, ਆਪਾਂ ਸਾਰੇ ਰਲ ਮਿਲ ਕੇ ਕੀਰਤਨ ਗਾਵਾਂਗੇ। ਅਸੀਸ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਇਸ ਦਿਨ ਸਾਡੇ ਸਤਿਕਾਰਯੋਗ ਭਾਈ ਓਂਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਲਾਹੇ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਆਪ ਜੀ ਭਾਈ ਸਾਹਿਬ ਤੇ ਉਹਨਾਂ ਦਾ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ 1:30 ਵਜੇ ਤੱਕ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀ ਸੂਚਨਾਵਾਂ ਸਾਂਝੀਆਂ ਕਰਨੀਆਂ ਜਾਣਗੀਆਂ। ਜੂਨ 1 ਤੋਂ ਲੈ ਕੇ 7 ਤਰੀਕ ਤੱਕ 1984 ਦੇ ਸ਼ਹੀਦਾਂ ਨੂੰ ਪੂਰਾ ਹਫ਼ਤਾ ਸਮਰਪਿਤ ਹੈ। ਜੂਨ 2 ਨੂੰ US ਦੀ ਪ੍ਰਾਇਮਰੀ ਇਲੈਕਸ਼ਨ ਹੋਣ ਜਾ ਰਹੀ ਹੈ, ਸੋ ਜੋ ਵੀ ਆਪ ਜੀ ਸਿਟੀਜ਼ਨ ਹਨ ਉਹਦੇ ਵਿੱਚ ਜ਼ਰੂਰ ਆਪਣਾ ਕੰਟਰੀਬਿਊਸ਼ਨ ਦਿਓ ਵੋਟ ਪਾ ਕੇ। ਜੂਨ 4 ਨੂੰ ਅਕਾਲ ਤਖ਼ਤ ਤੇ ਅਟੈਕ ਹੋਇਆ ਸੀਗਾ। ਜੂਨ 2 ਨੂੰ ਸੰਤ ਜਰਨੈਲ ਸਿੰਘ ਪਿੰਡਰਾਂਵਾਲ ਜੀ ਦਾ ਜਨਮ ਦਿਵਸ ਹੈ। ਜੂਨ 5 ਨੂੰ ਪਿਆਰੇ ਮੋਕਮ ਸਿੰਘ ਜੀ ਦਾ ਜਨਮ ਦਿਵਸ ਹੈ। ਜੂਨ 6 ਨੂੰ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂਵਾਲੇ ਦੀ ਸ਼ਹੀਦੀ ਦਾ ਦਿਨ ਹੈ, ਔਰ ਜੂਨ 6 ਨੂੰ ਹੀ ਸੈਨ ਫਰਾਂਸਿਸਕੋ ਵਿਚ 1984 ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਹੋਣ ਜਾ ਰਿਹਾ ਹੈ, ਜਿਹਦਾ ਉਹ ਸਟਾਰਟ ਹੋਏਗਾ 10 ਵਜੇ, ਔਰ ਉਹਦਾ ਐਡਰੈਸ ਹੈ 88 Second Street ਸੈਨ ਫਰਾਂਸਿਸਕੋ। ਜੂਨ 8 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦਿਵਸ ਹੈ, ਤੇ ਜੂਨ 15 ਨੂੰ ਹਾਰਟ ਦੀ ਸੰਗਰਾਂਦ ਹੈ। ਇਨੀ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

चित सम्मान योग सत्संगीजनों, वाणी जीवन जाच है। वाणी सानू जीवना सिखाती है। कुछ तो सिख नूं सतगुरां ने तीन गल्लां सिखाईयां, जे करदा रहेगा ना तो तां वी पार उतारा हो जाएगा। किरत करनी, वंड छकना ते नाम जपना। भाई साहब दी एक बचन है भाई गुरदास साहब दा, किरत विरत कर धर्म दी। किरत ऐसी अपनानी है जिस विच धर्म भी निभाया जाए। नेक किरत, गुजरान वास्ते किरत, ते कीती हुई किरत विचों, क्योंकि आपां समाज दा हिस्सा हाँ, जे किसी समाज दे विच किते जरूरत पवे ते वंड के छकन दा सिद्धांत सतगुरां ने सानू बख्शिया। जिसने किरत दित्ती, जिसने किरत बख्शी ते वंडन की समर्था बख्शी, उसनू याद रखना। इन्नी कु गल है। सानू बाणी साड़ी औकात याद करवाउंदी रहिंदी हर वेले। कहिंदे हालत इस बंदे दी देखो। कबीर साहब का एक वचन है, कबीर माटी के हम पुत्रे मानस राख्यो ना। परमात्मा ने इस मिट्टी विचों पैदा करके मिट्टी के पुतले बनाए तो उसका नाम रखा मनुख। ते भगत रविदास जी कहते नचदा करता, दौड़ा करता, दिखता भी है, सुनता भी है, सब कुछ देखता है। ये संसार बिन संहार है, ये जग रचना सब झूठ है, इतने कुछ भी टिकन वाला नहीं, फिर भी दौड़िया करता है, लभदा करता है। घर छड़ दिता, मुल्क छड़ दिता, विदेशों विच आण वसिया, ना इत्थे टिकाई ना उत्थे टिकाई। मैं जदों अपने आप नूं देखदा, स्वै पड़चोल करदा, तो मैनू तो अपने आप च इंज ही दिखाई दिंदा। मैनू इंज लगता भगत रविदास जी मैनू सुचेत कर रहे हैं, पुत्रा हालत तेरी यही है। जब कुछ पावे तब गर्व करता है। जदों कुछ मिल जाता ना, कोई शाबाश कह दे भाई साहब तुहाडे वर्गे तो कोई कीर्तन नहीं करता, तो अंदर अहंकार खड़ा हो जाता। उड़ा हमें रोग मानुख को दिया ना, वो अपने आप विच ही नचता फिरदा अंदर, मेरे वर्गे तो कोई होर है ही नहीं। फिर असी आंढ गुआंढ नूं नहीं टिकन देंदे। जब कुछ पावे तब गर्व करता है, माया गई तब रोवन लगता है। जे प्रबंधकों ने भेटा नहीं दिती, इथों तो लैके घर तक नाले प्रबंधकों नूं गाला ते नाले कोसी जाणा, असी वी वेले सीगे। मैं अपनी हालत दस रहा हां, तुसी अपनी अपनी सोचियो। जदों कुछ मिल जांदा ते उस वेले हंकार खड़ा हो जांदा, ते जदों कोई घाटा पै गया, कुछ चला गया, तो फिर कहता बड़ा नुकसान हो गया, रोण बह जाता। सुख के दिन परमात्मा याद नहीं करता, तो दुख के दिन रोज उलांभ ही दिता। उंज जदों मैं अपनी जिंदगी देखता ना, बहुते दिन जोड़े सुख के हैं, कित कि दुख भी आ जाता, वह बर्दाश्त नहीं होता। जिसने सुख दिता है, जे कि दुख भी देता तो होया कि ये दुख ते सुख का संसार है, संयोग ते वियोग का संसार है।
ਕੋਈ ਮਿਲਾਪ ਹੋ ਰਿਹਾ, ਕੋਈ ਵਿਛੋੜਾ ਹੋ ਰਿਹਾ ਹੈ, ਸੁੱਖ ਮਿਲ ਰਿਹਾ ਹੈ, ਦੁੱਖ ਮਿਲ ਰਿਹਾ ਹੈ, ਇਸ ਕਰਕੇ ਇਸਦਾ ਨਾਂ ਸੰਸਾਰ ਰੱਖਿਆ, ਔਜਲ ਸਾਗਰ ਵੀ ਰੱਖਿਆ। ਜਬ ਕਿ ਛਪਾਵੇ ਤਬ ਗਰਭ ਕਰਦਾ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਅਗਲੀ ਫਿਰ ਭਗਤ ਰਵਿਦਾਸ ਜੀ ਕਹਿੰਦੇ, ਮਨ ਬਚ ਕਰਮ ਰਸ ਕਸੇ ਲੁਭਾਣਾ। ਮਨ ਕਰਕੇ, ਮਨ ਬਚਨਾ ਕਰਕੇ, ਕਰਮਾਂ ਕਰਕੇ ਰਸਾਂ ਕਸਿਆਂ ਵਿੱਚ ਫਸ ਗਿਆ ਤੇ ਇਹ ਭੁੱਲ ਗਿਆ ਕਿ ਕਰਨ ਕੀ ਆਇਆ ਸੀ। ਮਨ ਬਚ ਕਰਮ ਰਸ ਕਸੇ ਲੁਭਾਣਾ, ਮਿਲਸ ਗਿਆ ਜਾਏ ਕਹੂੰ ਸਮਾਣਾ। ਇਹ ਭੁੱਲ ਹੀ ਗਿਆ ਕਰਨਾ ਕੀ ਸੀ, ਕਿਸ ਦੇ ਨਾਲ ਜੁੜਨਾ ਸੀ। ਇਹ ਸਾਨੂੰ ਸੁਚੇਤ ਕਰ ਰਹੇ, ਸਾਡੀ ਔਕਾਤ ਯਾਦ ਕਰਾ ਰਹੇ ਹਨ ਭਗਤ ਰਵਿਦਾਸ। ਪਰ ਆਪਣੇ ਆਪ ਨੂੰ ਉਹ ਕਹਿੰਦੇ ਵੀ ਕਹੋ ਰਵਿਦਾਸ ਬਾਜੀ ਜਗ ਭਾਈ, ਇਹ ਤਾਂ ਇੱਕ ਤਮਾਸ਼ਾ ਹੈ, ਇਹ ਤਾਂ ਇੱਕ ਖੇਡ ਹੈ, ਸੰਸਾਰ ਇੱਕ ਤਮਾਸ਼ਾ ਹੈ, ਇੱਕ ਖੇਡ ਹੈ, ਤੇ ਅਸੀਂ ਉਸ ਖੇਡ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ ਤੇ ਭੁੱਲ ਗਏ ਉਸ ਨੂੰ ਵੀ ਜਿਸ ਨੇ ਖੇਡ ਬਣਾਈ ਸੀ। ਭਗਤ ਰਵਿਦਾਸ ਜੀ ਕਹਿੰਦੇ ਮੈਂ ਉਸ ਦੇ ਨਾਲ ਸਾਂਝ ਪਾ ਲਈ ਹੈ, ਬਾਜੀ ਗਰਸੋਂ ਮੋਹਿ ਪ੍ਰੀਤ ਬਣਾਈ ਮੇਰੀ, ਉਸ ਜਿਸ ਨੇ ਇਹ ਖੇਡ ਬਣਾਈ, ਜਿਸ ਨੇ ਤਮਾਸ਼ਾ ਬਣਾਇਆ, ਮੈਂ ਉਸ ਨਾਲ ਸਿੱਧੀ ਗੱਲ ਕਰ ਲਈ, ਮੇਰਾ ਉਸ ਦੇ ਨਾਲ ਪਿਆਰ ਹੋ ਗਿਆ। ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਭਗਤ ਰਵਿਦਾਸ ਜੀ ਕਹਿੰਦੇ ਕਿ ਜਿਸ ਨੇ ਇਹ ਖੇਡ ਬਣਾਈ, ਜਿਸ ਨੇ ਇਹ ਜਗਤ ਦਾ ਤਮਾਸ਼ਾ ਬਣਾਇਆ ਹੈ, ਉਸ ਦੇ ਨਾਲ ਸਾਂਝ ਕਰ ਲਓ, ਫਿਰ ਭਾਵਾਂ ਜੇ ਕਿਤੇ ਭੁੱਲ ਵੀ ਜਾਓਗੇ ਨਾ ਤਾਂ ਵੀ ਉਹ ਮਾਫ਼ ਕਰ ਦੇਗਾ, ਫਿਰ ਉਹ ਹੰਕਾਰ ਨਹੀਂ ਆਉਣ ਦੇਗਾ, ਫਿਰ ਸੋਚਣ ਦੀ ਸ਼ਕਤੀ ਜਿਹੜੀ ਨਾ ਉਹਨੂੰ ਪ੍ਰਬਲ ਕਰ ਦੇਗਾ ਕਿ ਪੁੱਤਰਾ ਕੋਈ ਗੱਲ ਨਹੀਂ, ਮਿਲਿਆ ਸੀਗਾ, ਇਸ ਦਾ ਹੰਕਾਰ ਕਾਹਦਾ, ਚਲਾ ਗਿਆ, ਇਸ ਦਾ ਰੋਸ ਕਾਹਦਾ। ਫਿਰ ਮਨ ਦੀ ਇਕਾਗਰਤਾ ਵੀ ਬਣੀ ਰਹੇਗੀ, ਬਚਨ ਵੀ ਚੰਗੇ ਹੋਣਗੇ, ਕਰਮ ਵੀ ਚੰਗੇ ਹੋਣਗੇ, ਤੇ ਜਿਸ ਦੇ ਨਾਲ ਜੁੜਨਾ ਸੀ ਉਸ ਦੇ ਨਾਲ ਜੁੜੇ ਵੀ ਰਹਾਂਗੇ। ਜੇ ਸੁੱਖ ਦੇ ਤਾਂ ਤੁਝੇ ਇਰਾਦੀ ਦੁੱਖ ਵੀ ਤੁਝੇ ਚਾਹੀਏ, ਐਸੀ ਅਵਸਥਾ ਬਣ ਰਹੀ। ਬੜਾ ਪਿਆਰਾ ਬਚਨ ਹੈ ਜੀ ਭਗਤ ਰਵਿਦਾਸ ਜੀ ਦਾ। ਇਹ ਜਿੰਨੇ ਵੀ ਬਚਨ ਹੈ ਨਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਚਾਹੇ ਮਹਾਂਪੁਰਸ਼ਾਂ ਦੇ ਚਾਹੇ ਗੁਰੂ ਸਾਹਿਬਾਨ ਦੇ, ਉਹਨਾਂ ਨੇ ਕਮਾਏ ਹੋਏ ਹਨ, ਇਹ ਤਜ਼ਰਬੇ ਹਨ ਉਹਨਾਂ ਦੇ, ਜ਼ਿੰਦਗੀ ਚ ਹੰਢਾਏ ਹੋਏ ਹਨ। ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਜੀਵਨ ਜਾਚ ਹੈ, ਸਾਨੂੰ ਜਿਉਣਾ ਸਿਖਾਉਂਦੀ ਹੈ, ਜਿਉਣਾ ਕਿਵੇਂ ਹੈ। ਬੜਾ ਪਿਆਰਾ ਵਚਨ ਸੀ, ਮੈਨੂੰ ਮੈਂ ਬੜੀ ਦੇਰ ਬਾਅਦ ਗਾਇਆ, ਅੱਜ ਇੱਕ ਬੀਬੀ ਜੀ ਨੇ ਯਾਦ ਕਰਾਇਆ ਕਿ ਭਾਈ ਸਾਹਿਬ ਇਹ ਸ਼ਬਦ ਸੁਣਾਏ, ਤਾਂ ਮੈਨੂੰ ਉਮੀਦ ਹੈ, ਮੇਰੀ ਕੋਸ਼ਿਸ਼ ਹੁੰਦੀ ਮੈਂ ਪੰਜ ਛੇ ਸ਼ਬਦ ਸਾਨੂੰ ਸੁਣਾਵਾਂ। ਉਹ ਇਸ ਕਰਕੇ ਕਿ ਕੋਈ ਕੰਨਾਂ ਵਿੱਚ ਵਸ ਜਾਵੇ, ਕੋਈ ਰਸਨਾ ਦੇ ਵਸ ਜਾਵੇ, ਕੋਈ ਹਿਰਦੇ ਚ ਟਿਕ ਜਾਵੇ, ਕੋਈ ਇੱਕ ਸ਼ਬਦ ਬਚਨ ਤੇ ਸਮਝ ਲੈਣਾ ਅੱਜ ਦਾ ਸੁਣਿਆ ਹੋਇਆ ਕੀਰਤਨ, ਅੱਜ ਦਾ ਗੁਰਮੁਖ ਸਮਾਗਮ ਵਿੱਚ ਆਏ ਹੋਇਆਂ ਦਾ ਸਫਲਾ ਹੋ ਗਿਆ। ਮੈਨੂੰ ਬਾਰ ਬਾਰ ਉਹੀ ਸ਼ਬਦ ਸੁਣਾਉਣ ਦੇ ਹੁਕਮ ਹੁੰਦੇ ਹਨ, ਮੈਨੂੰ ਚੰਗਾ ਵੀ ਲੱਗਦਾ ਹੈ। ਕਈ ਵਾਰੀ ਕਈ ਵੀਰ ਇਤਰਾਜ਼ ਵੀ ਕਰਦੇ, ਭਾਈ ਸਾਹਿਬ ਇਹ ਤਾਂ ਬਹੁਤ ਵਾਰੀ ਸੁਣਿਆ, ਤੁਸੀਂ ਫਿਰ ਸੁਣਾਉਂਦੇ। ਪਰ ਦੂਸਰੇ ਪਾਸੇ ਮੈਨੂੰ ਇਹ ਵੀ ਚੰਗਾ ਲੱਗਦਾ ਹੈ ਕਿ ਬਾਰ ਬਾਰ ਸ਼ਬਦ ਸੁਣ ਕੇ, ਜਿੰਨੀ ਵਾਰੀ ਸੁਣੋਗੇ ਨਾ ਜੀ ਉਨੀ ਵਾਰੀ ਨਵਾਂ ਲੱਗੇਗਾ ਸ਼ਬਦ। ਮੈਨੂੰ ਬੜੀ ਦੇਰ ਬਾਅਦ ਮੈਂ ਇਹ ਸ਼ਬਦ ਗਾਇਨ ਕੀਤਾ, ਔਰ ਮੈਂ ਮੇਰਾ ਖਿਆਲ ਜਿਵੇਂ ਇਹ ਸਾਡਾ ਦਰਸ਼ਦੀਪ ਹੈ ਨਾ, ਇੰਨਾ ਕੁ ਸੀਗਾ ਮੈਂ ਜਦੋਂ ਦਾ ਇਸ ਸ਼ਬਦ ਨੂੰ ਗਾਉਣਾ। ਅਖੰਡ ਕੀਰਤਨੀ ਜਥੇ ਦੇ ਸਿੰਘ ਕੀਰਤਨ ਕਰਦੇ ਸਨ ਸਾਡੇ ਪਿੰਡਾਂ ਦੇ ਵਿੱਚ, ਉੱਥੋਂ ਮੈਂ ਇਹ ਸ਼ਬਦ ਸੁਣਿਆ ਸੀ, ਉਹਨਾਂ ਦੀ ਬਣਾਈ ਹੋਈ ਰੀਤ ਹੈ। ਤਾਂ ਮੈਂ ਗਾਉਂਦਾ ਰਿਹਾ ਬਚਪਨ ਵਿੱਚ, ਬੜੀ ਸ਼ਾਬਾਸ਼ ਮਿਲਦੀ ਸੀਗੀ, ਕਿਉਂਕਿ ਜਿਵੇਂ ਬੱਚੇ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਸੀਂ, ਇਸ ਤਰ੍ਹਾਂ ਮੈਨੂੰ ਵੀ ਛੋਟੇ ਹੁੰਦੇ ਨੂੰ ਮੈਨੂੰ ਪਿਆਰ ਮਿਲਦਾ ਸੀ। ਉਦੋਂ ਦਾ ਮੈਂ ਸ਼ਬਦ ਗਾਉਂਦਾ ਹਾਂ ਤਾਂ ਮੈਨੂੰ ਹੁਣ ਸਮਝ ਪੈਣੀ ਸ਼ੁਰੂ ਹੋਈ, ਜਦੋਂ ਸਮਝ ਪੈਣੀ ਸ਼ੁਰੂ ਹੋਈ ਉਦੋਂ ਉਮਰ ਵੀ ਆ ਚੱਲੀ। ਤਾਂ ਪਰ ਮੈਂ ਜਿੰਨੀ ਵਾਰੀ ਗਾਇਆ ਮੈਨੂੰ ਇੰਝ ਲੱਗਿਆ ਇਹ ਮੈਂ ਪਹਿਲੀ ਵਾਰੀ ਗਾਇਆ। ਇਸ ਕਰਕੇ ਸਤਿਗੁਰਾਂ ਦਾ ਬਚਨ ਹੈ, ਸਾਹਿਬ ਮੇਰਾ ਨੀਤ ਨਵਾਂ, ਜਿਵੇਂ ਜਿਵੇਂ ਸਮਝ ਪੈਂਦੀ ਤਿਵੇਂ ਤਿਵੇਂ ਸ਼ਬਦ ਨਵਾਂ ਹੁੰਦਾ ਜਾਂਦਾ। ਸ਼ਬਦ ਪੁਰਾਣਾ ਨਹੀਂ ਹੁੰਦਾ, ਮੈਂ ਗਾਉਣ ਵਾਲਾ ਪੁਰਾਣਾ ਹੋ ਗਿਆ, ਮੇਰਾ ਗਾਣਾ ਪੁਰਾਣਾ ਹੋ ਗਿਆ, ਉਹ ਮੇਰੀ ਰੀਤ ਪੁਰਾਣੀ ਹੋ ਗਈ, ਸ਼ਬਦ ਤਾਂ ਹਮੇਸ਼ਾ ਨਵਾਂ ਰਹਿੰਦਾ, ਸ਼ਬਦ ਨਹੀਂ ਕਦੇ ਪੁਰਾਣਾ ਹੁੰਦਾ। ਸੋ ਬੜਾ ਚੰਗਾ ਲੱਗਾ, ਵਿਚਾਰ ਕਰਿਓ, ਮੈਂ ਆਪਣੇ ਵਿਚਾਰ ਕਰਦਾ ਹਾਂ ਮੇਰੀ ਹਾਲਤ ਕਿਹੋ ਜਿਹੀ, ਤੁਸੀਂ ਆਪਣੀ ਕਰਿਓ। ਭਗਤ ਰਵਿਦਾਸ ਜੀ ਸਾਡੀ ਔਕਾਤ ਯਾਦ ਕਰਾ ਰਹੇ ਹਾਂ।
ਕੱਲ ਕਿੱਥੇ ਖੜਾ ਸੀ, ਅੱਜ ਕਿੱਥੇ ਹੈ, ਕੱਲ ਨੂੰ ਕਿੱਥੇ ਖਲੋਣਾ ਤੂੰ, ਇਸ ਦੀ ਸਵੈ ਪੜਚੋਲ ਕਰ, ਵਿਚਾਰ ਕਰ ਤੇ ਆਪਣੇ ਆਪ ਨੂੰ ਸੁਚੇਤ ਕਰ। ਅੱਜ ਤੋਂ ਬਾਅਦ ਜਿਹੜੇ

ਕ੍ਰਾਂਤੀਕਾਰੀ ਗੱਲਾਂ ਕਰਨ ਲੱਗ ਪਏ ਤੇ ਲੋਕਾਂ ਨੇ ਬਹੁਤ ਕੁਝ ਕਿਹਾ। ਕਿਸੇ ਨੇ ਕਾਫਰ ਕਿਹਾ, ਕਿਸੇ ਨੇ ਬੇਤਾਲਾ ਕਿਹਾ, ਕਿਸੇ ਨੇ ਮੂਰਖ ਕਿਹਾ, ਕਿਸੇ ਨੇ ਬਾਵਰਾ ਕਿਹਾ, ਬੜਾ ਕੁਝ ਕਿਹਾ ਜੀ। ਉੱਥੋਂ ਵਿਰੋਧ ਹੋ ਗਿਆ ਸੀ ਸ਼ੁਰੂ। ਸਤਿਗੁਰੂ ਆਪ ਵੀ ਬਚਨ ਕਰਦੇ ਹਾਂ ਆਪਣੀ ਗੱਲ ਆਪ ਦਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਇੱਦਾਂ ਦੇ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਸੁਣਨੇ ਪਏ। ਅਤੇ ਅਸੀਂ ਉਹਦੇ ਘਰ ਵਿੱਚ ਜੰਮੇ ਹੋਏ ਸਿੱਖ, ਸਾਨੂੰ ਸ਼ੁਰੂ ਤੋਂ ਹੀ ਵਕਤ ਦੀਆਂ ਹਕੂਮਤਾਂ ਦਬਾਉਂਦੀਆਂ ਰਹੀਆਂ, ਕਿਉਂਕਿ ਸੱਚ ਕੌੜਾ ਹੁੰਦਾ ਅਤੇ ਸੱਚ ਸੁਣਨਾ ਵੀ ਕੌੜਾ ਹੁੰਦਾ, ਉਨਾ ਹੀ ਕੌੜਾ ਲੱਗਦਾ ਜਿੰਨਾ ਸੱਚ ਕਹਿਣ ਵਿੱਚ ਕੌੜਾ। ਇਸੇ ਕਰਕੇ ਸੱਚ ਨਹੀਂ ਕਹਿੰਦੇ ਨਾ ਅੱਜ, ਸਿੱਖਾਂ ਨੇ ਸੱਚ ਕਹਿਣਾ ਛੱਡ ਦਿੱਤਾ ਕਿਉਂਕਿ ਡਰ ਲੱਗਦਾ, ਸੁਣਨ ਵਾਲਿਆਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਤੋ ਇਹ ਜੋ 6 ਦਿਨ ਹਨ, ਇਹ ਉਹ ਦਿਨ ਹਨ ਜਿਹੜੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਘੱਟੋ ਘੱਟ ਸਾਡੀਆਂ, ਮੇਰੀ ਉਮਰ ਦੇ ਲੋਕ ਜਿਹੜੇ, ਮੈਂ ਉਹਨਾਂ ਦੀ ਗੱਲ ਕਰਾਂ, ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ, ਸਾਡੇ ਨਾਲ ਵਾਪਰਿਆ। ਕੋਈ ਪੰਜਾਬ ਦਾ ਐਸਾ ਘਰ ਨਹੀਂ ਸੀ ਜਿਸ ਨੂੰ ਉਸ ਦਾ ਸੇਕ ਨਹੀਂ ਲੱਗਿਆ। ਇਕੱਲਾ ਸਿੱਖਾਂ ਦਾ ਨਹੀਂ, ਜਿੰਨੇ ਵੀ ਉੱਥੇ ਵਸਨੀਕ ਸਨ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜਿੰਨੇ ਵੀ, ਸਭ ਨੂੰ, ਪੰਜਾਬ ਦੇ ਵਸਨੀਕਾਂ ਨੂੰ ਸੇਕ ਲੱਗਾ ਇਹਨਾਂ ਦਿਨਾਂ ਦਾ, ਔਰ ਸਭ ਨੂੰ ਇਸ ਗੱਲ ਦਾ ਦੁੱਖ ਹੈ। ਪਰ ਜਿਹੜੀਆਂ ਹਕੂਮਤਾਂ ਹੁੰਦੀਆਂ ਨਾ ਜੀ, ਉਹਨਾਂ ਦੇ ਅੰਦਰ ਇੱਕ ਐਸਾ ਅਹੰਕਾਰ ਪੈਦਾ ਹੁੰਦਾ, ਉਹਨਾਂ ਨੂੰ ਮਨੁੱਖ ਦਿਸਦੇ ਨਹੀਂ। ਸਿਰਫ ਉਹਨਾਂ ਦੀ ਸਮਰੱਥਾ ਜਿਹੜੀ ਹੈ ਉਹਨਾਂ ਨੂੰ ਉਹੀ ਦਿਸਦੀ ਹੈ ਕਿ ਅਸੀਂ ਕਰ ਸਕਦੇ ਹਾਂ, ਕਰ ਦਿਆਂਗੇ, ਕਰ ਦਿੱਤਾ। ਮੈਂ ਥੋੜ੍ਹਾ ਜਿਹਾ ਬਦਲ ਕੇ ਗੱਲ ਕਰਨੀ ਚਾਹੁੰਦਾ ਹਾਂ। ਦੁਖਾਂਤ ਬਹੁਤ ਵੱਡਾ ਸੀ। ਜਦੋਂ ਵੀ ਕੋਈ ਪੀੜ ਉੱਠਦੀ ਹੈ, ਜਦੋਂ ਵੀ ਕੋਈ ਦਰਦ ਉੱਠਦਾ ਹੈ, ਜਦੋਂ ਵੀ ਕੋਈ ਜ਼ਖਮ ਹੁੰਦਾ ਹੈ, ਉਸ ਤੋਂ ਬਾਅਦ ਅਸੀਂ ਸੁਚੇਤ ਵੀ ਹੋ ਜਾਂਦੇ ਅਤੇ ਸਿੱਖਣਾ ਵੀ ਸ਼ੁਰੂ ਕਰ ਦਿੰਦੇ ਹਾਂ। ਅੱਗੇ ਤੋਂ ਮੈਂ ਧਿਆਨ ਰੱਖਾਂਗਾ ਇਹ ਦੁਬਾਰਾ ਨਾ ਹੋਵੇ। ਇਹ ਜੋ ਦੁੱਖ ਹੋਇਆ ਮੈਨੂੰ, ਇਸ ਨੂੰ ਮੈਨੂੰ ਦੁਬਾਰਾ ਨਾ ਚੱਲਣਾ ਪਵੇ। ਸਿੱਖਿਆ ਜਾਂਦਾ ਹੈ, ਸੁਚੇਤ ਹੋਇਆ ਜਾਂਦਾ, ਪਰ ਅਫਸੋਸ ਅੱਜ ਅਸੀਂ ਭੁੱਲ ਗਏ ਹਾਂ। ਚਾਹੀਦਾ ਤਾਂ ਇਹ ਸੀ ਉਸ ਤੋਂ ਬਾਅਦ ਅਸੀਂ ਜਿਹੜੇ ਵੱਖ ਵੱਖ ਸੰਪਰਦਾਵਾਂ ਵਿੱਚ, ਸੰਸਥਾਵਾਂ ਵਿੱਚ ਵੰਡੇ ਹੋਏ ਸੀ, ਉਹ ਇੱਕ ਹੋ ਜਾਂਦੇ। ਹੋਇਆ ਇਸ ਦੇ ਉਲਟ। ਮੈਨੂੰ ਕਹਿਣ ਦੀ ਜ਼ਰੂਰਤ ਨਹੀਂ, ਤੁਸੀਂ ਸਾਰੇ ਸਮਝਦੇ, ਤੁਹਾਨੂੰ ਸਭ ਨੂੰ ਪਤਾ ਹੈ ਸਾਡੇ ਹਾਲਾਤ ਕੀ ਬਣ ਗਏ ਹਨ। ਉਹ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪੁਰਖਿਆਂ ਨੇ ਸ਼ਹੀਦੀਆਂ ਦੇ ਨਾਲ ਕਾਇਮ ਕੀਤਾ ਸੀਗਾ, ਸਾਡੇ ਵੱਡੇ ਵਡੇਰਿਆਂ ਨੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੂੰ ਪਤਾ ਹੈ ਇਹ ਦੂਰ ਤੱਕ ਗੱਲ ਜਾਏਗੀ ਔਰ ਪਤਾ ਨਹੀਂ ਇਸ ਨੂੰ ਕਿਵੇਂ ਲਿਆ ਜਾਏਗਾ, ਪਰ ਸੱਚ ਤਾਂ ਇਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਦੋ ਜਹਿਦ ਵਿੱਚੋਂ ਨਿਕਲੀ ਹੈ, ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਭਾਈ ਦਲੀਪ ਸਿੰਘ, ਭਾਈ ਲਕਸ਼ਮਣ ਸਿੰਘ ਭੱਠੀਆਂ ਵਿੱਚ ਝੋਕੇ ਗਏ, ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਨਾ ਜੀ, ਉਹਨਾਂ ਸ਼ਹੀਦੀਆਂ ਦੇ ਵਿੱਚੋਂ ਇਹ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸੀ, ਸ਼੍ਰੋਮਣੀ ਕਮੇਟੀ ਬਣੀ ਸੀਗੀ। ਅੱਜ ਜਿਹੜੇ ਹਾਲਾਤ ਬਣ ਗਏ ਹਨ ਸਾਡੇ, ਪਤਾ ਨਹੀਂ ਉਹ ਅਕਾਲੀ ਦਲ ਰਹੇਗਾ ਕਿ ਨਹੀਂ, ਸ਼੍ਰੋਮਣੀ ਕਮੇਟੀ ਰਹੇਗੀ ਕਿ ਨਹੀਂ। ਕਿਸ ਨੇ ਬਣਾਏ? ਖੁਦ। ਜਿਹੜੀ ਗੱਲ ਸਿੱਖਣੀ ਸੀਗੀ ਸਿੱਖੀ ਨਹੀਂ, ਨਲਾਇਕ ਹੋ ਗਏ। ਕਈਆਂ ਦੇ ਮੈਂ ਜ਼ੁਬਾਨ ਤੋਂ ਇਹ ਗੱਲ ਸੁਣੀ ਹੈ ਜੀ, ਇੱਕ ਸਮਾਂ ਐਸਾ ਸੀ ਜਦੋਂ 12 ਮਿਸਲਾਂ ਬਣੀਆਂ ਸਨ, 12 ਗਰੁੱਪ ਸਨ ਸਾਡੇ 'ਚ, ਪਰ ਉਹਨਾਂ ਵਿੱਚ ਅਤੇ ਅੱਜ ਦਿਨ ਵਿੱਚ ਫਰਕ ਬਹੁਤ ਹੈ। ਉਹ 12 ਹਿੱਸਿਆਂ ਵਿੱਚ ਵੰਡ ਕੇ ਵੀ ਇੱਕ ਸਨ, ਉਹਨਾਂ ਦਾ ਸਿਧਾਂਤ ਇੱਕ ਸੀ, ਉਹਨਾਂ ਦੀ ਲੜਾਈ ਸਾਂਝੀ ਹੁੰਦੀ ਸੀ। ਜਦੋਂ ਵੀ ਕਿਤੇ ਲੜਾਈ ਹੁੰਦੀ ਸੀ, ਕੌਮੀ ਲੜਾਈ ਹੁੰਦੀ ਸੀ, ਸਾਂਝ ਨਾਲ ਲੜਦੇ ਸੀ। ਮੈਂ ਪਿਛਲੇ ਦਿਨੀ ਜਿਹੜੀਆਂ ਲਹਿਰਾਂ ਚੱਲੀਆਂ ਸਨ, ਮੈਂ ਉਹਨਾਂ ਨੂੰ ਪੜ੍ਹਿਆ, ਸਿੰਘ ਸਭਾ ਲਹਿਰ, ਕੂਕਾ ਲਹਿਰ, ਇਹ ਸਾਰਿਆਂ ਨੇ ਕੌਮੀ ਤੌਰ 'ਤੇ ਲੜਾਈਆਂ ਕੀਤੀਆਂ, ਪੰਥ ਲਈ ਲੜੇ, ਕੌਮ ਲਈ ਲੜੇ। ਕਿਤੇ ਜਾ ਕੇ ਸਾਡੀ ਇਕੱਤਰਤਾ

ਕੋਈ ਉਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨਿਕਲੀ, ਸਾਡੀ ਇੱਕ ਵੱਖਰੀ ਪਹਿਚਾਣ ਬਣੀ। ਅੱਜ ਉਹ ਪਹਿਚਾਣ ਖਤਮ ਹੋਣ ਦੇ ਕਗਾਰ ਤੇ ਹੈ, ਕਿਨਾਰੇ ਤੇ। ਸਿੱਖਿਆ ਨਹੀਂ, ਗਵਾ ਲਿਆ ਅਸੀਂ। ਇੱਕ ਦੂਸਰੇ ਤੇ ਊਜਾਂ ਲਾ ਲਾ ਕੇ, ਇੱਕ ਦੂਸਰੇ ਨੂੰ ਗਦਾਰ ਕਹਿ ਕੇ, ਇੱਕ ਦੂਸਰੇ ਨੂੰ ਪਤਾ ਨਹੀਂ ਕਿਹਦਾ ਹਿੱਸਾ ਬਣਾ ਬਣਾ ਕੇ। ਪਤਾ ਵੀ ਹੈ, ਚੋਰ ਦਾ ਪਤਾ ਹੈ, ਪਰ ਚੋਰ ਤੋਂ ਬਚਣ ਦਾ ਪਤਾ ਨਹੀਂ ਕਿਵੇਂ ਬਚਣਾ। ਇਹ ਸਾਡੀ ਕੌਮ ਦਾ ਦਰਦ ਹੈ। ਇਹ ਜੋ ਦਿਨ ਹਨ, ਇਹ ਸਿੱਖਾਂ ਨੂੰ ਭੁਲਾਉਣੇ ਨਹੀਂ ਚਾਹੀਦੇ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ, ਪਿਛੋਕੜ ਭੁੱਲ ਜਾਂਦੀਆਂ, ਉਹਨਾਂ ਕੌਮਾਂ ਦਾ ਪਤਨ ਹੋ ਜਾਂਦਾ ਹੈ। ਅਤੇ ਜੇ ਸਾਡੀ ਐਸੀ ਅਵਸਥਾ ਬਣ ਗਈ ਹੈ, ਫਿਰ ਸਮਝ ਲੈਣਾ ਅਸੀਂ ਪਤਨ ਵਾਲੇ ਪਾਸੇ। ਇਹ ਜੋ ਵਾਰ ਵਾਰ ਹਰ ਸਾਲ ਦਿਨ ਮਨਾਏ ਜਾਂਦੇ ਹਨ ਨਾ ਜੀ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਉਸਦਾ ਮਤਲਬ ਇਹ ਹੈ ਕਿ ਕਿਤੇ ਪਤਨ ਵਾਲੇ ਪਾਸੇ ਨਾ ਚੱਲੇ ਜੀ। ਪਰ ਜਾ ਰਹੇ ਹਾਂ, ਕਈ ਤਾਂ ਹਿੱਸੇ ਹੋ ਗਏ। ਜਦੋਂ ਕਿਤੇ ਪੰਥ ਦੀ ਗੱਲ ਹੁੰਦੀ ਨਾ, ਸਾਨੂੰ ਪੁੱਛਿਆ ਜਾਂਦਾ ਪੰਥ, ਭਾਈ ਸਾਹਿਬ ਪੰਥ ਦਾ ਕੀ ਬਣੇਗਾ, ਤਾਂ ਸਵਾਲ ਅੱਗੋਂ ਇਹ ਖੜਾ ਹੁੰਦਾ, ਕਿਸ ਪੰਥ ਦੀ ਗੱਲ ਕਰਦੇ, ਕਿਹੜਾ ਪੰਥ ਹੈ? ਪੰਥ ਬਹੁਤ ਹੋ ਗਏ। ਯਾਦ ਰੱਖਿਓ, ਪੰਥ ਉਹੀ ਹੈ ਜਿਹੜਾ ਗ੍ਰੰਥ ਨਾਲ ਜੁੜਿਆ ਹੋਇਆ। ਪੰਥ ਉਹੀ ਹੈ ਜਿਹੜਾ ਗ੍ਰੰਥ ਨਾਲ ਜੁੜਿਆ ਹੋਇਆ। ਜੇ ਅਸੀਂ ਗ੍ਰੰਥ ਨਾਲ ਟੁੱਟ ਗਏ, ਤਾਂ ਪੰਥ ਵੀ ਕੋਈ ਨਹੀਂ। ਔਰ ਅਸੀਂ ਟੁੱਟ ਚੁੱਕੇ ਹਾਂ ਗੁਰੂ ਗ੍ਰੰਥ ਸਾਹਿਬ ਨਾਲੋਂ। 84 ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਮਰਦ ਅਗੰਬੜੇ ਸਨ। ਜਦ ਤੱਕ ਉਹ ਰਹੇ, ਤਦ ਤੱਕ ਪੰਜਾਬ ਦੇ ਵਿੱਚ ਇਹ ਮਜ਼ਾਰਾਂ ਦਾ ਜ਼ੋਰ ਨਹੀਂ ਸੀ, ਤਦ ਤੱਕ ਪਖੰਡੀਆਂ ਦਾ ਕੋਈ ਜ਼ੋਰ ਨਹੀਂ ਸੀ, ਕਰਮਕਾਂਡੀਆਂ ਦਾ ਕੋਈ ਜ਼ੋਰ ਨਹੀਂ ਸੀ। ਅੱਜ ਤੁਹਾਨੂੰ ਹਰ ਘਰ ਦੇ ਬਾਹਰ ਤੁਹਾਨੂੰ ਪਖੰਡੀ ਵੀ ਮਿਲਣਗੇ, ਕਰਮਕਾਂਡੀ ਵੀ ਮਿਲਣਗੇ, ਮਜ਼ਾਰਾਂ ਮਿਲਣਗੀਆਂ। ਪਰ ਸਾਡੇ ਨੌਜਵਾਨ ਬੱਚਿਆਂ ਨੂੰ ਨਸ਼ੇੜੀ ਬਣਾ ਕੇ ਰੱਖ ਦਿੱਤਾ, ਔਰ ਮਜ਼ਾਰਾਂ ਵਾਲਿਆਂ ਨੇ ਨਸ਼ਿਆਂ ਦੇ ਨਾਲ ਜੋੜ ਦਿੱਤਾ। ਜਿਹੜੇ ਲੋਕ ਸਾਨੂੰ ਲੈ ਕੇ ਜਾਂਦੇ, ਸਾਡੇ ਬੱਚਿਆਂ ਨੂੰ ਲੈ ਕੇ ਜਾਂਦੇ, ਉਹ ਖੁਦ ਨਸ਼ੇੜੀ ਹਨ, ਖੁਦ ਤੇ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ, ਔਰ ਨੌਜਵਾਨ ਸਾਡੇ ਰੋਲ ਕੇ ਰੱਖ ਦਿੱਤੇ। ਫਿਰ ਵੀ ਕੌਮ ਦੇ ਆਗੂ ਸੁਚੇਤ ਨਹੀਂ ਹੋ ਰਹੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਪਹਿਲਾਂ ਕੌਮ ਦੇ ਆਗੂ ਜਿਹੜੇ ਸਨ, ਉਹਨਾਂ ਨੂੰ ਨਿਰਸਵਾਰਥ ਲੜਦੇ ਸਨ। ਨਿਰਸਵਾਰਥ, ਨਿਰਸਵਾਰਥ ਦਾ ਮਤਲਬ ਜੇ ਸਭ ਨਿੱਜੀ ਸਵਾਰਥ ਕੋਈ ਨਹੀਂ, ਕੌਮੀ ਸਵਾਰਥ ਹੁੰਦਾ ਸੀ। ਅੱਜ ਸ਼ਬਦ ਉਹੀ ਹੈ, ਬਸ ਇੱਕ ਅੱਖਰ ਬਦਲ ਗਿਆ। ਉਦੋਂ ਲੜਦੇ ਸੀਗੇ ਨਿਰਸਵਾਰਥ, ਹੁਣ ਲੜਦੇ ਆ ਨਿੱਜ ਸਵਾਰਥ, ਆਪਣੇ ਲਈ ਲੜਦੇ ਹਨ। ਇਸੇ ਕਰਕੇ ਕੋਈ ਭੱਜ ਕੇ ਇਸ ਪਾਸੇ ਚਲਿਆ ਜਾਂਦਾ, ਕੋਈ ਭੱਜ ਕੇ ਇਸ ਪਾਸੇ ਚਲਿਆ ਜਾਂਦਾ। ਇੱਥੋਂ ਦੀ ਗੱਲ ਬਣੀ ਚੌਧਰ ਦੀ ਭੁੱਖ, ਜਿੱਥੇ ਚੌਧਰ ਮਿਲੀ, ਜਿੱਥੇ ਆਪਣਾ ਸਵਾਰਥ ਹੱਲ ਹੋਇਆ, ਉਸ ਪਾਸੇ ਚਲੇ ਗਏ, ਕੌਮ ਪਵੇ ਖੂਹ ਵਿੱਚ। ਸੋ ਇਹਨਾਂ ਦਿਨਾਂ ਨੂੰ ਤੁਸੀਂ ਸਾਰੇ ਜਾਣਦੇ, ਸਭਨਾਂ ਨੇ ਹੰਡਾਇਆ ਹੈ। ਇਸ ਤੋਂ ਵੱਡਾ ਹੋਰ ਦੁਖਾਂਤ ਕੀ ਹੋ ਸਕਦਾ ਜਿਹੜਾ ਸਾਡੇ ਸਾਹਮਣੇ ਵਾਪਰਿਆ? ਤੇ ਦੇਖਦਿਆਂ ਦੇਖਦਿਆਂ ਅਸੀਂ ਭੁੱਲ ਵੀ ਗਏ। ਇਹਨਾਂ ਦਿਨਾਂ ਨੂੰ ਯਾਦ ਕਰਨ ਦਾ ਕੀ ਫਾਇਦਾ, ਮਤਲਬ ਕੀ ਰਹਿ ਜਾਂਦਾ? ਜੇ ਕੌਮੀ ਤੌਰ ਤੇ ਕੁਛ ਲੱਭਣਾ ਹੀ ਨਹੀਂ, ਕੁਛ ਕਰਨਾ ਹੀ ਨਹੀਂ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਸਾਡੇ ਕੌਮ ਦੇ ਜੋ ਆਗੂ ਹਨ, ਦੁੱਖ ਤੇ ਇਸ ਗੱਲ ਦਾ ਹੈ, ਜਿਹੜੇ ਆਗੂ ਹਨ ਆਪਣੇ ਆਪ ਨੂੰ ਕਹਿੰਦੇ ਸੀ ਕੌਮ ਦੇ ਆਗੂ, ਕੌਮ ਉਹਨਾਂ ਨੂੰ ਮੰਨ ਕੇ ਰਾਜੀ ਨਹੀਂ, ਧੱਕੇ ਨਾਲ ਆਗੂ ਬਣੇ ਹਨ, ਉਹ ਪਾਸੇ ਨਹੀਂ ਹੋ ਰਹੇ, ਛੱਡ ਨਹੀਂ ਰਹੇ ਚੌਧਰ ਨੂੰ। ਤੇ ਦੁਖਾਂਤ ਇਹ ਹੈ ਕਿ ਕੌਮ ਦਾ ਹਮਦਰਦ ਆਗੂ ਕੋਈ ਮਿਲ ਨਹੀਂ ਰਿਹਾ। ਜਿਹੜੇ ਆਗੂ ਹਨ, ਕੌਮ ਉਹਨਾਂ ਨੂੰ ਪਸੰਦ ਨਹੀਂ ਕਰ ਰਹੀ। ਤੇ ਚੰਗਾ ਆਗੂ, ਜੇ ਕੋਈ ਹੈ ਵੀ ਹੈ ਕੋਈ ਚੰਗੀ ਸੋਚ ਵਾਲਾ, ਉਹਨੂੰ ਅਸੀਂ ਅੱਗੇ ਨਹੀਂ ਆਉਣ ਦਿੰਦੇ। ਕਿਸ ਪਾਸੇ ਨੂੰ ਜਾਵਾਂਗੇ ਇਹ ਗੁਰੂ ਜਾਣਦਾ ਹੈ। ਫਿਰ ਵੀ ਆਪਾਂ ਅਰਦਾਸ ਕਰ ਸਕਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਆਪਣੀ ਕੌਮ ਦੀ ਵਾਹੁਣੀ ਕਰ। ਸਮਾਂ ਬਦਲੇਗਾ, ਇਹ ਵੀ ਨਹੀਂ ਕਿ ਬੀਜ ਨਾਸ ਹੋ ਜਾਏਗਾ, ਨਹੀਂ। ਇਸ ਤਰ੍ਹਾਂ ਦੇ ਵਕਤ ਬਹੁਤ ਵਾਰੀ ਆਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪੰਜਾਬ ਦੇ ਵਿੱਚ ਸਿਰਫ 18,000 ਦੀ ਗਿਣਤੀ ਰਹਿ ਗਈ ਸੀ ਸਿੱਖਾਂ ਦੀ, ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ, ਕੂਕਾ ਲਹਿਰ ਸ਼ੁਰੂ ਹੋਈ। ਇਹ ਲਹਿਰਾਂ ਖਾਲਸਾ ਚੀਫ ਖਾਲਸਾ ਦੀਵਾਨ ਬਣਿਆ।
ਕੁਝ ਫਿਰ ਇਸ ਤਰ੍ਹਾਂ ਦਾ ਕਰਨਾ ਪਏਗਾ। ਗੁਰੂ ਰਹਿਮਤ ਕਰੇ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ, ਉਹਨਾਂ ਦਾ ਵੀ ਸ਼ਹੀਦੀ ਪੁਰਬ ਮਨਾਇਆ ਜਾਣਾ ਹੈ। ਪਰ ਇਹ ਦਿਨ ਮਨਾਉਣ ਦਾ ਤਾਂ ਹੀ ਫਾਇਦਾ ਹੈ, ਤਾਂ ਹੀ ਕੋਈ ਲਾਭ ਹੈ, ਜੇ ਅਸੀਂ ਕੌਮੀ ਤੌਰ ਤੇ ਸੋਚੀਏ। ਖਿਮਾ ਕਰਨਾ ਸਾਡੇ ਤੋਂ ਗੁਰਦੁਆਰਿਆਂ ਦੀ ਆਪਸ ਵਿੱਚ ਨਹੀਂ ਬਣਦੀ। ਅਸੀਂ ਲੋਕ ਜਿਹੜੇ ਕੀਰਤਨ ਕਰਨ ਵਾਲੇ ਪ੍ਰਚਾਰਕ ਹਨ, ਜਿਹੜੇ ਕਥਾ ਵਾਚ ਕੇ, ਉਹ ਪਹਿਲਾਂ ਗੁਰਦੁਆਰਿਆਂ ਤੋਂ ਆ ਜਾਂਦਾ, ਸੁਨੇਹਾ ਆ ਜਾਂਦਾ, ਭਾਈ ਸਾਹਿਬ ਜੀ ਸਾਡੇ ਲਾਗੇ ਫਲਾਨਾ ਗੁਰਦੁਆਰਾ ਉਹ ਹੈ, ਤੁਸੀਂ ਉੱਥੇ ਨਹੀਂ ਜਾਣਾ। ਮੈਂ ਲੁਧਿਆਣੇ ਵਿੱਚ ਇੱਕ ਡਿਊਟੀ ਕਰਦਾ ਸੀਗਾ ਗੁਰਦੁਆਰੇ ਦੇ ਵਿੱਚ, ਅਤੇ ਸਾਨੂੰ ਇਹ ਹਦਾਇਤ ਸੀ ਕਿ ਇਸ ਗੁਰਦੁਆਰੇ ਨਹੀਂ ਜਾਣਾ, ਹੋਰ ਜਿੱਥੇ ਮਰਜ਼ੀ ਜਾਓ। ਅਸੀਂ ਗੁਰਦੁਆਰਿਆਂ ਨੇ ਇੱਕ ਦੂਸਰੇ ਦੇ ਨਾਲ ਵੈਰ ਪਾ ਲਿਆ। ਮੈਂ ਸ਼ਬਦ ਗੁਰਦੁਆਰਾ ਸਾਹਿਬ ਵਰਤ ਰਿਹਾ, ਪ੍ਰਬੰਧਕਾਂ ਦਾ ਆਪਸ ਵਿੱਚ ਸੁਭਾਅ ਨਹੀਂ ਰਲਦਾ, ਅਤੇ ਦੋਸ਼ੀ ਆਪਾਂ ਬਣਾਤਾ ਗੁਰਦੁਆਰੇ ਨੂੰ। ਗੁਰਦੁਆਰੇ ਵਿੱਚ ਸਿੱਖਣਾ ਸੀਗਾ ਸਭ ਕੁਛ, ਗੁਰੂ ਦੁਆਰੇ ਹੋਏ, ਸੋਝੀ ਪਾਏ ਸੀ, ਉੱਥੇ ਅਸੀਂ ਝਗੜੇ ਖੜੇ ਕੀਤੇ ਹੋਏ, ਅਤੇ ਜਾਈਏ ਕਿੱਥੇ? ਕੋਈ ਥਾਂ ਛੱਡੀ ਅਸੀਂ? ਬਿਲਕੁਲ ਨਹੀਂ ਛੱਡੀ ਅਸੀਂ। ਰੋਜ਼ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਪੱਗੋ ਲੱਥੀ ਹੁੰਦੀ ਹੈ, ਜਿਹੜੀਆਂ ਵੀਡੀਓ ਹੁੰਦੀਆਂ, ਉਹ ਤੁਹਾਡਾ ਕੀ ਖਿਆਲ ਹੈ, ਸਾਨੂੰ ਸ਼ੋਭਾ ਦਿੰਦੀਆਂ? ਮੀਡੀਆ ਉਸ ਗੱਲ ਨੂੰ ਸਾਰਾ ਦਿਨ ਦਿਖਾਉਂਦਾ ਰਹਿੰਦਾ ਜਿਹੜੀ ਸਿੱਖਾਂ ਦੇ ਖਿਲਾਫ਼ ਹੁੰਦੀ ਹੈ। ਦੇਖੋ ਜੀ, ਗੁਰਦੁਆਰੇ ਵਿੱਚ ਲੜਾਈ ਹੋਈ ਜੀ, ਪੱਗਾਂ ਲੱਥੀਆਂ ਜੀ, ਫੋਰਨ ਕੰਟਰੀ ਦੇ ਵਿੱਚ, ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ, ਜਿੱਥੇ ਵੀ ਹੈ, ਸਾਰਾ ਦਿਨ ਦਿਖਾਉਂਦੇ ਰਹਿੰਦੇ। ਕੋਈ ਚੰਗੀ ਗੱਲ ਕਰਦੇ ਨੇ ਸਿੱਖ, ਤਾਂ ਕੋਈ ਵੀ ਨਹੀਂ ਦੱਸਦਾ। ਜਦੋਂ ਤੁਹਾਨੂੰ ਪਤਾ ਹੈ ਹਵਾ ਖਿਲਾਫ਼ ਹੈ, ਸਾਡੇ ਮੌਸਮ ਖਿਲਾਫ਼ ਹੈ, ਵਾਤਾਵਰਨ ਖਿਲਾਫ਼ ਹੈ, ਫਿਰ ਅਸੀਂ ਸੁਚੇਤ ਕਿਉਂ ਨਹੀਂ ਹੁੰਦੇ? ਇਹ ਦਿਨ ਸਾਨੂੰ ਯਾਦ ਕਰਾਉਂਦੇ ਹਨ, ਇਹ ਉਸ ਦੁਖਾਂਤ ਨੂੰ ਯਾਦ ਕਰਾਉਂਦੇ ਹਨ ਜਿਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ, ਔਰ ਇਸ ਵਿੱਚੋਂ ਸਿੱਖਣਾ ਚਾਹੀਦਾ ਸੀ। ਪਰ ਉਹ ਜਿਵੇਂ ਕਹਿੰਦੇ ਆ ਨਾ ਜੀ, ਜਦੋਂ ਜਾਗੇ ਉਦੋਂ ਸਵੇਰਾ, ਅਸੀਂ ਹੁਣ ਵੀ ਜਾਗ ਜਾਈਏ ਤਾਂ ਜ਼ਰੂਰ ਸਵੇਰਾ ਹੋਵੇਗਾ, ਸਵੇਰੇ ਦੀ ਉਮੀਦ ਰੱਖਾਂਗੇ। ਆਓ ਜੀ, ਮੈਂ ਆਪ ਜੀ ਨੂੰ ਇੱਕ ਦੋ ਸ਼ਬਦ ਸੁਣਾ ਕੇ ਖਿਮਾ ਦੀ ਯਾਤਨਾ ਕਰਾਂ।

ਗੁਰੂ ਪਿਆਰਿਓ, ਇਹ ਸ਼ਬਦ ਕਬੀਰ ਸਾਹਿਬ ਦਾ ਹੈ ਔਰ ਕਬੀਰ ਸਾਹਿਬ ਜਿੱਥੇ ਬਾਹਰੀ ਲੜਾਈ ਦੀ ਗੱਲ ਕਰ ਰਹੇ ਉੱਥੇ ਅੰਦਰ ਵਾਲੀ ਲੜਾਈ ਦੀ ਗੱਲ ਕਰ ਰਹੇ। ਇਹ ਮੇਰੇ ਅਰਥ ਹਨ, ਤੁਹਾਡੇ ਅਰਥ ਹਨ, ਪਰ ਕਬੀਰ ਸਾਹਿਬ ਅੰਦਰ ਦੀ ਲੜਾਈ ਦੀ ਗੱਲ ਕਰ ਰਹੇ। ਸੂਰਮਾ ਉਹੀ ਹੈ ਜੋ ਵਿਕਾਰਾਂ ਨਾਲ ਲੜੇ, ਉਹਨਾਂ ਖਿਆਲਾਂ ਨਾਲ ਲੜੇ, ਉਹਨਾਂ ਔਗਣਾਂ ਨਾਲ ਲੜੇ ਜੋ ਜ਼ਿੰਦਗੀ ਨੂੰ ਬਰਬਾਦ ਕਰਦੇ। ਬਾਹਰੀ ਤੌਰ 'ਤੇ ਵੀ ਜੋ ਕੌਮੀ ਨੁਕਸਾਨ ਕਰੇ ਉਸ ਨਾਲ ਲੜੇ, ਪਰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਰ ਲਵੇ। ਲੜਾਈ ਸਿਧਾਂਤਕ ਹੋਣੀ ਚਾਹੀਦੀ ਹੈ, ਲੜਾਈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਗੁਰੂ ਬਖਸ਼ਿਸ਼ ਕਰੇ, ਮੈਨੂੰ ਇਹ ਨਾ ਸਮਝਣਾ ਕਿ ਭਾਈ ਸਾਹਿਬ ਬੜੇ ਖਾੜਕੂ ਗੱਲਾਂ ਕਰ ਰਹੇ ਅੱਜ ਕੱਲ੍ਹ ਇਸ ਨਾਲ। ਭਾਈ ਸਾਹਿਬ ਬੜੇ, ਜਿਹੜਾ ਕੋਈ ਥੋੜ੍ਹੀ ਜਿਹੀ ਗੱਲ ਕਰ ਦੇਵੇ ਨਾ, ਥੋੜ੍ਹੀ ਜਿਹੀ ਸਿਧਾਂਤ ਦੀ ਗੱਲ ਕਰਦੇ, ਤੁਹਾਨੂੰ ਕਹਿਣਗੇ ਬੜਾ ਨਿਧੜਕ ਰਾਗੀ ਹੈ, ਬੜਾ ਨਿਧੜਕ ਪ੍ਰਚਾਰਕ ਹੈ। ਮੈਂ ਬਿਲਕੁਲ ਨਿਧੜਕ ਨਹੀਂ ਹਾਂ, ਕਿਉਂਕਿ ਬਾਣੀ ਸਾਨੂੰ ਸਹਿਜ ਸਿਖਾਉਂਦੀ ਹੈ, ਬਾਣੀ ਸਾਨੂੰ ਨਿਡਰਤਾ ਸਿਖਾਉਂਦੀ ਹੈ। ਭੈ ਕਾਹੂ ਕੋ ਦੀਤ ਨੇ ਨਹਿ ਭੈ ਮਾਨ ਆਣ, ਇਹ ਸਿਖਾਉਂਦੀ ਹੈ। ਪਹਿਲਾਂ ਆਪਾਂ ਇਸ ਸਿਧਾਂਤ ਤੋਂ ਜਾਣੂ ਹੋਣਾ ਕਿ ਅਸੀਂ ਕਿਸੇ ਨੂੰ ਡਰਾਉਣਾ ਨਹੀਂ। ਪਹਿਲਾਂ ਇਹ ਜੀਵਨ ਐਸਾ ਬਣਾਉਣਾ ਕਿ ਮੇਰੇ ਕੋਲੋਂ ਕੋਈ ਡਰੇ ਨਾ, ਅਤੇ ਬੇਵਜ੍ਹਾ ਕੋਈ ਡਰਾਉਣ ਆਵੇ ਉਸ ਤੋਂ ਡਰਨਾ ਵੀ ਨਹੀਂ। ਇਹ ਬਾਣੀ ਦਾ ਸਿਧਾਂਤ ਹੈ। ਸਾਹਿਬ ਬਖਸ਼ਿਸ਼ ਕਰੇ ਜੀ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਪਿਛਲੇ ਦਿਨਾਂ ਤੋਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਰਹੇ ਹੋ ਔਰ ਸਤਿਗੁਰਾਂ ਦੇ ਇਸ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਦਾਸਰਾਂ ਨੂੰ ਪਿਆਰ ਦੇ ਰਹੇ ਹੋ। ਮੈਂ ਤੁਹਾਡੇ ਪਿਆਰ ਦਾ ਰਿਣੀ ਹਾਂ। ਮੈਂ ਪਰਸੋਂ ਇੱਕ ਮੈਂ ਬੇਨਤੀ ਕੀਤੀ ਸੀ, ਕੁਝ ਕੁ ਸਾਡੇ ਪੰਜਾਬ ਦੇ ਜੰਮਪਲ ਸਿੰਗਰ ਐਸੇ ਹਨ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਬੜਾ ਵਿਗਾੜਿਆ। ਇੱਥੋਂ ਤੱਕ ਵੀ ਕਿ ਬਹੁਤ ਸਾਰੇ ਬੱਚੇ ਉਹਨਾਂ ਸਿੰਗਰਾਂ ਨੇ ਗੁਰਮਤ ਨਾਲੋਂ ਤੋੜ ਕੇ, ਸ਼ਬਦ ਨਾਲੋਂ ਤੋੜ ਕੇ ਮਜ਼ਾਰਾਂ ਨਾਲ ਜੋੜ ਦਿੱਤੇ, ਸਮਾਧਾਂ ਨਾਲ ਜੋੜ ਦਿੱਤੇ, ਪੀਰਾਂ ਨਾਲ ਜੋੜ ਦਿੱਤੇ, ਸ਼ਬਦ ਨਾਲੋਂ ਤੋੜ ਕੇ। ਮੈਂ ਬਚਨ ਜੋ ਕਰ ਰਿਹਾ, ਮੈਂ ਸ਼ਬਦ ਦੀ ਗੱਲ ਕਰ ਰਿਹਾ। ਸ਼ਬਦ ਦਾ ਅਤੇ ਪੀਰ ਦਾ ਅਤੇ ਸਿਧਾਂਤ, ਇਹ ਆਪਸ ਵਿੱਚ ਸਿਧਾਂਤ ਨਹੀਂ ਮਿਲਦਾ ਨਾ, ਸਮਾਧਾਂ ਦਾ, ਮਜ਼ਾਰਾਂ ਦਾ। ਇਸ ਕਰਕੇ ਮੈਂ ਬੇਨਤੀ ਕਰ ਰਿਹਾ, ਕੁਝ ਐਸੇ ਸਿੰਗਰ ਹਨ, ਕੁਝ ਐਸੇ ਕਲਾਕਾਰ ਹਨ ਜਿਨ੍ਹਾਂ ਤੋਂ ਉਮੀਦਾਂ ਸਨ ਕਿ ਇਹ ਪੰਜਾਬ ਦੇ ਸੱਭਿਆਚਾਰ ਨੂੰ ਦੂਰ ਤੱਕ ਪਹੁੰਚਾਉਣਗੇ, ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰਨਗੇ। ਉਹਨਾਂ ਨੇ ਵੀ ਪੰਜਾਬ ਦੇ ਸੱਭਿਆਚਾਰ ਨੂੰ ਸਵਾਰਿਆ ਨਹੀਂ, ਵਿਗਾੜਿਆ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ ਕਿ ਇੱਕ ਐਸਾ ਸਿੰਗਰ ਹੈ, ਮੈਨੂੰ ਕਿਸੇ ਨੇ ਉਹ ਕਲਿੱਪ ਭੇਜਿਆ, ਉਹਨੇ ਵਿੱਚ ਉਸ ਕਲਿੱਪ ਵਿੱਚ ਕਿਹਾ ਕਿ ਮੇਰੀ ਕਮਿਊਨਿਟੀ ਦੇ ਲੋਕਾਂ ਨੇ ਮੇਰਾ ਵਿਰੋਧ ਕੀਤਾ। ਮੈਂ ਆਸਟ੍ਰੇਲੀਆ ਕੋਈ ਪ੍ਰੋਗਰਾਮ 'ਤੇ ਗਿਆ ਸੀਗਾ, ਉੱਥੇ ਮੇਰੀ ਕਮਿਊਨਿਟੀ ਦੇ ਲੋਕਾਂ ਨੇ ਮੇਰਾ ਵਿਰੋਧ ਕੀਤਾ, ਅਤੇ ਫਿਰ ਮੈਂ ਇਹ ਡਿਸੀਜਨ ਲੈ ਲਿਆ, ਉਹਦੇ ਸ਼ਬਦ ਸਨ, ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਕਮਿਊਨਿਟੀ ਦੇ ਬੱਚਿਆਂ ਦੇ ਰਗਾਂ ਦੇ ਵਿੱਚ ਮੈਂ ਨਸ਼ਾ ਭਰ ਲਿਆ। ਔਰ ਉਸ ਨੂੰ ਪਤਾ ਨਹੀਂ ਕੌਣ ਪੰਜਾਬ ਦੇ ਵਿੱਚ ਅੰਬੈਸਡਰ ਬਣਾ ਕੇ ਲੈ ਕੇ ਆ ਰਿਹਾ ਹੈ, ਜਿਸ ਦਾ ਉਸ ਦੀ ਕਮਿਊਨਿਟੀ ਵੱਲੋਂ ਵਿਰੋਧ ਹੋਣਾ ਚਾਹੀਦਾ। ਉਸ ਦੀ ਕਮਿਊਨਿਟੀ ਹੈ ਸਿੱਖ। ਮੈਂ ਤਾਂ ਇਕੱਲਾ ਸਿੱਖ ਨੂੰ ਹੀ ਨਹੀਂ ਕਹਾਂਗਾ, ਪੰਜਾਬ ਦੇ ਸਮੂਹ ਵਾਸੀਆਂ ਨੂੰ ਕਹਾਂਗਾ। ਸਾਡਾ ਇੱਕ ਬੜਾ ਪਿਆਰਾ ਪੰਜਾਬ ਦਾ ਹੀ ਸਿੰਗਰ ਹੈ, ਜਿਹੜਾ ਪੰਜਾਬ ਦਾ ਹਮਦਰਦ ਹੈ, ਜਸਵੀਰ ਜੱਸੀ, ਉਸਨੇ ਲੜਾਈ ਸ਼ੁਰੂ ਕੀਤੀ ਹੋਈ ਹੈ। ਔਰ ਮੈਂ ਕਹਾਂਗਾ ਅਜਿਹੇ ਮਾਹੌਲ ਦੇ ਵਿੱਚ ਕਿਸੇ ਦਾ ਮਜ਼ਾਰਾਂ ਵਾਲਿਆਂ ਦਾ, ਨਸ਼ਿਆਂ ਦਾ ਪ੍ਰਚਾਰ ਕਰਨ ਵਾਲਿਆਂ ਦਾ ਵਿਰੋਧ ਕਰਨਾ ਸਿਰ 'ਤੇ ਕੱਪੜ ਬੰਨਣ ਵਾਲੀ ਗੱਲ। ਔਰ ਮੇਰੇ ਨਾਲ ਉਸਦੀ ਬਹੁਤ ਨੇੜਤਾ, ਮੈਂ ਉਸਨੂੰ ਕਹਿੰਦਾ ਰਹਿੰਦਾ, ਬੇਟਾ ਤੂੰ ਕਿਉਂ ਹੱਥਾਂ ਪੰਗੇ ਲੈਂਦਾ? ਉਹ ਕਹਿੰਦਾ ਮੈਂ ਪੰਜਾਬ ਵਾਸਤੇ, ਮੈਨੂੰ ਕੁਛ ਵੀ ਕਰਨਾ ਪਵੇ, ਕਿਸੇ ਨਾਲ ਵੀ ਲੜਨਾ ਪਵੇ, ਮੈਂ ਲੜਾਂਗਾ। ਔਰ ਉਸਨੇ ਲੜਾਈ ਸ਼ੁਰੂ ਕੀਤੀ ਹੋਈ ਹੈ ਉਸ ਸਿੰਗਰ ਦੇ ਖਿਲਾਫ਼।
ਮੈਂ ਤੁਹਾਡੇ ਕੋਲ ਤਾਂ ਇਸ ਕਰਕੇ ਬੇਨਤੀ ਕਰ ਰਿਹਾ, ਬਹੁਤ ਸਾਰੇ ਅਜਿਹੇ ਲੋਕ ਅਜਿਹੇ ਕਲਾਕਾਰ ਜਿਹੜੇ ਹਨ ਉਹ ਇਹਨਾਂ ਮੁਲਕਾਂ ਵਿੱਚ ਆਣ ਕੇ ਪ੍ਰਫੁੱਲਿਤ ਹੁੰਦੇ ਹਨ। ਉਹ ਸਾਡਾ ਬੱਚਾ ਹੈ ਦਲਜੀਤ ਦੁਸਾਂਝ, ਉਹ ਹਰ ਥਾਂ ਜਿੱਥੇ ਵੀ ਜਾਂਦਾ ਹੈ ਪੰਜਾਬ ਨੂੰ ਨਾਲ ਲੈ ਕੇ ਚੱਲਦਾ ਹੈ, ਪੰਜਾਬ ਦੀ ਗੱਲ ਕਰਦਾ ਹੈ, ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰਦਾ ਹੈ। ਚੰਗਾ ਲੱਗਦਾ ਹੈ ਸਾਡੀ ਗੱਲ ਕਰੇ, ਤੇ ਜਿਹੜਾ ਕਹੇ ਮੈਂ ਆਪਣੀ ਕਮਿਊਨਿਟੀ ਦੇ ਬੱਚਿਆਂ ਦੇ ਰਗਾਂ ਦੇ ਵਿੱਚ ਖੂਨ ਭਰ ਦਿਆਂ ਨਸ਼ਾ ਭਰ ਦਿਆਂਗਾ, ਉਹ ਪੰਜਾਬ ਦਾ ਹਮਦਰਦ ਤੇ ਨਹੀਂ ਹੋ ਸਕਦਾ, ਉਹ ਦੁਸ਼ਮਣ ਹੈ ਔਰ ਦੁਸ਼ਮਣ ਦਾ ਵਿਰੋਧ ਕਰਨਾ ਸਾਡਾ ਫਰਜ਼ ਬਣਦਾ। ਮੈਂ ਪਿਛਲੇ ਦਿਨ ਜਦੋਂ ਗੱਲ ਕੀਤੀ ਤਾਂ ਮੈਨੂੰ ਬੀਬੀ ਜੀ ਕਹਿਣ ਲੱਗੇ ਕਿ ਭਾਈ ਸਾਹਿਬ ਤੁਹਾਨੂੰ ਇਹ ਨਹੀਂ ਬੋਲਣਾ ਚਾਹੀਦਾ। ਮੈਂ ਦੇਖੋ ਮੈਂ ਪ੍ਰਚਾਰਕ ਹਾਂ, ਗੁਰਮਤ ਦਾ ਸ਼ਬਦ ਦਾ ਪ੍ਰਚਾਰਕ ਹਾਂ, ਪਰ ਸਮਾਜ ਦਾ ਵੀ ਸਥਾਨ ਹੈ, ਮੇਰੀ ਵੋਟ ਬਣੀ ਹੋਈ ਹੈ ਔਰ ਜਦੋਂ ਵੋਟ ਦਾ ਸਮਾਂ ਆਉਂਦਾ ਮੈਂ ਵੋਟ ਪਾਉਣ ਜਾਂਦਾ। ਪੰਜਾਬ ਦਾ ਦੁੱਖ ਤੇ ਸੁੱਖ ਮੇਰਾ ਦੁੱਖ ਸੁੱਖ ਹੈ, ਮੈਂ ਇਸੇ ਸਮਾਜ ਦਾ ਹਿੱਸਾ ਹਾਂ, ਜਿੱਥੇ ਮੇਰਾ ਫਰਜ਼ ਬਣਦਾ ਹੈ ਮੈਂ ਨਹੀਂ ਬੋਲਦਾ, ਬਹੁਤ ਵਾਰੀ ਨਹੀਂ ਬੋਲਦਾ, ਕਿਤੇ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਕੁਝ ਐਸਾ ਹੋ ਰਿਹਾ ਸੁਣਵਾਈ ਕੋਈ ਨਹੀਂ ਹੋ ਰਹੀ, ਜਿਹਨਾਂ ਗੱਲਾਂ ਦਾ ਕੋਈ ਲਾਭ ਨਹੀਂ ਹੋਣਾ ਉਹ ਨਹੀਂ ਮੈਂ ਬੋਲਦਾ। ਪਰ ਜੇ ਕੋਈ ਇਹੋ ਜਿਹਾ ਮੁੱਦਾ ਹੁੰਦਾ ਹੈ ਤਾਂ ਫਿਰ ਮੇਰਾ ਫਰਜ਼ ਬਣਦਾ ਹੈ। ਅਸੀਂ ਇੱਕ ਕੁਝ ਸਿੰਗਰਾਂ ਨੇ ਮਿਲ ਕੇ ਇੱਕ ਪ੍ਰੋਜੈਕਟ ਕੀਤਾ ਸੀ ਗੁਰੂ ਮਾਨਿਓ ਗ੍ਰੰਥ, ਕਿਉਂਕਿ ਮੁਜ਼ਾਹਰਾਂ ਵਾਲਿਆਂ ਦਾ ਬੜਾ ਜ਼ੋਰ ਹੋ ਰਿਹਾ ਸੀਗਾ, ਫਿਰ ਉਹਨਾਂ ਸਿੰਗਰਾਂ ਨੇ ਹਰਭਜਨ ਮਾਨ ਸਾਡਾ ਇੱਕ ਸਿੰਗਰ ਹੈ ਸਭ ਸੂਰਤ ਵੀਰ ਸਿੰਘ, ਜਸਵੀਰ ਜੱਸੀ, ਇੱਕ ਨਵਾਂ ਮੁੰਡਾ ਸ਼ਿਵਜੋਤ ਸਿੰਘ ਬਿੱਲਾ, ਇਹਨਾਂ ਚਾਰ ਪੰਜ ਮੁੰਡਿਆਂ ਨੇ ਰਲ ਕੇ ਪੰਜਾਬ ਦੇ ਹਮਦਰਦੀ ਵਜੋਂ ਔਰ ਸ਼ਬਦ ਦੇ ਪ੍ਰਚਾਰ ਵਾਸਤੇ ਗੁਰੂ ਮਾਨਿਓ ਗ੍ਰੰਥ ਇੱਕ ਪ੍ਰੋਜੈਕਟ ਕੀਤਾ ਜਿਸ ਦਾ ਮੈਂ ਵੀ ਹਿੱਸਾ ਸੀ ਔਰ ਬੜਾ ਚੰਗਾ ਲੱਗਾ ਔਰ ਉਸ ਦੇ ਨਾਲ ਰੋਕਥਾਮ ਹੋਈ, ਉਹ ਰੌਣਕਾਂ ਬਦਲ ਗਈਆਂ ਜਿਹੜੀਆਂ ਲੱਗਦੀਆਂ ਸਨ ਮਜ਼ਾਰਾਂ 'ਤੇ, ਸ਼ਬਦ ਨਾਲ ਲੋਕ ਜੁੜੇ, ਜ਼ਰੂਰਤ ਸੀ ਮੈਂ ਉਹਨਾਂ ਦੇ ਨਾਲ ਹਿੱਸਾ ਬਣਿਆ ਉਹਨਾਂ ਦਾ। ਸੋ ਜਿੱਥੇ ਮੈਂ ਸਮਾਜ ਦਾ ਹਿੱਸਾ ਹਾਂ ਉੱਥੇ ਮੇਰੇ ਫਰਜ਼ ਵੀ ਹਨ, ਜਿੱਥੇ ਮੈਂ ਗੁਰਮਤਿ ਦਾ ਪ੍ਰਚਾਰ ਕਰਦਾ ਹਾਂ ਕੀਰਤਨੀਆਂ ਹਾਂ ਉੱਥੇ ਮੈਂ ਆਪਣਾ ਫਰਜ਼ ਨਿਭਾਉਂਦਾ ਹਾਂ। ਤੋ ਭੁੱਲਾਂ ਚੁੱਕਾਂ ਦੀ ਖਿਮਾ, ਮੈਂ ਕੌੜੇ ਸ਼ਬਦ ਬਹੁਤ ਘੱਟ ਬੋਲਦਾ, ਪਰ ਜਦੋਂ ਤੁਸੀਂ ਸਿਧਾਂਤ ਦੀ ਗੱਲ ਕਰੋਗੇ ਨਾ ਉਦੋਂ ਉਹ ਸ਼ਬਦ ਕੌੜੇ ਹੋ ਜਾਂਦੇ। ਮੈਂ ਨਹੀਂ ਕਹਿ ਰਿਹਾ, ਜਦੋਂ ਦੇਖੋ ਨਾ ਫਰੀਦ ਸਾਹਿਬ ਦੀ ਬਾਣੀ ਪੜ੍ਹੀਏ ਤਾਂ ਬੜੀ ਪਿਆਰੀ ਬੜੀ ਮਿੱਠੀ ਹੈ, ਪਰ ਜਦੋਂ ਸਿਧਾਂਤ ਦੀ ਗੱਲ ਕਰਦੇ ਆ ਤਾਂ ਉਹ ਕਹਿੰਦੇ ਬੇਨਵਾਜਾ ਕੁੱਤਿਆ, ਇਹ ਸ਼ਬਦ ਬੜਾ ਕੌੜਾ ਨਾ, ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਇਹ ਚੰਗੀ ਗੱਲ ਨਹੀਂ ਹੈ, ਕਦੋਂ ਚੱਲ ਨਾ ਆਇਓ ਪੰਜੇ ਵਕਤ ਦੀ, ਤੂੰ ਕਦੇ ਵੀ ਨਹੀਂ ਆਇਆ, ਪੰਜ ਵਕਤ ਦੀ ਨਮਾਜ਼ ਨਹੀਂ ਪੜ੍ਹਨ ਵਾਸਤੇ ਆਇਆ, ਸ਼ਬਦ ਵਰਤਿਆ, ਹਾਲਾਂਕਿ ਉਹਨਾਂ ਨੇ ਸੰਬੋਧਨ ਆਪਣੇ ਆਪ ਨੂੰ ਕੀਤਾ ਪਰ ਸਿੱਖਿਆ ਤਾਂ ਸੰਸਾਰ ਵਾਸਤੇ ਸੀ ਨਾ। ਤੋ ਕਈ ਵਾਰੀ ਜਿਹੜੇ ਸਿਧਾਂਤਕ ਸ਼ਬਦ ਹੁੰਦੇ ਨਾ ਕੌੜੇ ਹੋ ਜਾਂਦੇ ਆ, ਮੈਂ ਕੋਸ਼ਿਸ਼ ਕਰਦਾ ਮੈਂ ਕੌੜਾ ਨਾ ਬੋਲਾਂ, ਪਰ ਜਿੱਥੇ ਦੁੱਖ ਹੁੰਦਾ ਹੈ ਜਿੱਥੇ ਤਕਲੀਫ਼ ਹੁੰਦੀ ਹੈ ਉਹ ਸ਼ਬਦ ਆਪਣੇ ਆਪ ਵਿੱਚ ਕੌੜੇ ਹੋ ਜਾਂਦੇ ਆ, ਜ਼ੁਬਾਨ ਭਾਵੇਂ ਮਿੱਠੀ ਰਹੇ। ਤੋ ਮੈਨੂੰ ਖਿਮਾ ਬਖਸ਼ ਦਿਓ ਜੇ ਮੇਰੀ ਗੱਲ ਚੰਗੀ ਨਹੀਂ ਲੱਗੀ, ਜੇ ਮੇਰੀ ਗੱਲ ਚੰਗੀ ਲੱਗੀ ਖਾਸ ਕਰਕੇ ਕਲਾਕਾਰਾਂ ਦੇ ਮਾਮਲੇ ਵਿੱਚ, ਜਿਹੜੇ ਕਲਾਕਾਰ ਪੰਜਾਬ ਦੇ ਹਮਦਰਦ ਹਨ ਉਹਨਾਂ ਦੀ ਸਪੋਰਟ ਕਰੋ, ਜਿਹੜੇ ਪੰਜਾਬ ਦੇ ਦੁਸ਼ਮਣ ਬਣ ਕੇ ਆਉਂਦੇ, ਸਾਡੇ ਬੱਚਿਆਂ ਦੇ ਦੁਸ਼ਮਣ ਬਣ ਕੇ ਆਉਂਦੇ, ਉਹਨਾਂ ਦਾ ਰੱਜ ਕੇ ਵਿਰੋਧ ਕਰੋ, ਤਾਂ ਕਿ ਸਾਡੇ, ਕਿਉਂਕਿ ਬੱਚੇ ਜਿਹੜੇ ਹਨ ਇਹ ਨਕਲ ਕਰਦੇ ਹਨ ਉਹਨਾਂ ਸਿੰਗਰਾਂ ਦੀ, ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਹਨ। ਤੋ ਜੋ ਚੰਗਾ ਕਰਨਗੇ ਤਾਂ ਚੰਗਾ ਸਿੱਖਣਗੇ, ਮਾੜਾ ਕਰਨਗੇ ਤਾਂ ਮਾੜਾ ਸਿੱਖਣਗੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਏਗਾ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਉਸ ਤੋਂ ਬਾਅਦ ਅਰਦਾਸ ਵਿੱਚ ਆਪਾਂ ਸ਼ਾਮਲ ਹੋਵਾਂਗੇ। ਥੋੜ੍ਹੀ ਜਿਹੀ ਬੇਨਤੀ ਸੰਗਤਾਂ ਨੂੰ ਕਿ ਭਾਈ ਸਾਹਿਬ ਜੀ ਨੂੰ ਆਪਾਂ ਸਾਰੇ ਮਿਲ ਕੇ ਸਨਮਾਨ ਹੋਏਗਾ ਜੀ, ਫਿਰ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ, ਆਪ ਜੀ ਦਾ ਤੇ ਆਪ ਜੀ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਭਾਈ ਸਾਹਿਬ ਜੀ ਨੂੰ ਸਨਮਾਨਿਤ ਕਰਨਾ ਹੈ, ਸੋ ਸੰਗਤਾਂ ਇੱਦਾਂ ਹੀ ਪਲੀਜ਼ ਬੈਠੇ ਰਹਿਣ।

Bole so nihal satya kala. Paisati Singhni ji, ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਵੀ ਸਟੇਜ ਤੇ ਆ ਜਾਣ ਪਲੀਜ਼।

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਡਾਕਟਰ ਭਾਟੀਆ ਜੀ ਨੂੰ ਰਿਕੁਐਸਟ ਹੈ ਪਲੀਜ਼ ਆ ਜਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਬੇਨਤੀ ਸੰਗਤਾਂ ਦੇ ਲਈ ਆਈ ਰਿਕੁਐਸਟ ਆਈ ਹੈ ਲੰਗਰ ਹਾਲ ਦੇ ਜਿਹੜੇ ਸੇਵਾਦਾਰ ਹੈ ਕਿ ਉਹ 5 ਤਰੀਕ ਨੂੰ ਅਖੰਡ ਪਾਠ ਸਾਹਿਬ ਰਖਾਣ ਜਾ ਰਹੇ ਹੈ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਦਾ ਭੋਗ ਜਿਹੜਾ ਉਹ 7 ਤਰੀਕ ਨੂੰ ਪਏਗਾ ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਆਪ ਸਭ ਜੀ ਨੇ ਜ਼ਰੂਰ ਉਹਦੇ ਵਿੱਚ ਹਿੱਸਾ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸਤਨਾਮ ਵਾਹਿਗੁਰੂ ਸਾਹਿਬ ਜੀ,
2: ਸਤਨਾਮ
1: ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤਾਂ ਦਾ, ਆ ਦੀਵਾਨ ਬੜੇ ਜ਼ੋਰਾਂ ਸ਼ੋਰਾਂ ਨਾਲ ਅਟੈਂਡ ਕਰਨ ਦਾ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਪ੍ਰੋਜੈਕਟ ਚੱਲ ਰਿਹਾ ਹੈਗਾ। ਇਸ ਦੇ ਵਾਸਤੇ ਫੰਡ ਦੀ ਜਿਹੜੀ ਲੋੜ ਹੈਗੀ ਆ, ਉਹਦੇ ਵਾਸਤੇ ਗਿਆਨੀ ਪਿੰਦਰਪਾਲ ਜੀ ਨੇ ਵੀ ਬੇਨਤੀ ਕੀਤੀ ਸੀਗੀ, ਉਹਨਾਂ ਨੇ ਆਪ ਵੀ ਡੋਨੇਟ ਕੀਤੇ ਸੀਗੇ। ਅਤੇ ਆਪਣੇ ਭਾਈ ਹਰਜਿੰਦਰ ਸਿੰਘ ਜਿਹਨਾਂ ਨੇ ਵੀ ਕੱਲ੍ਹ ਬੇਨਤੀ ਕੀਤੀ ਸੀਗੀ ਤੁਹਾਨੂੰ। ਅਤੇ ਪਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਤੁਹਾਨੂੰ ਵਾਰ ਵਾਰ ਰਿਮਾਇੰਡ ਕਰਾਈ ਜਾਈਏ ਕਿ ਲੱਖਾਂ ਡਾਲਰਾਂ ਵਾਲੇ ਜਿਹਨਾਂ ਦੇ ਗੁਰੂ ਦੀ ਮਿਹਰ ਹੈਗੀ ਆ, ਉਹ ਲੱਖਾਂ ਡਾਲਰਾਂ 'ਚ ਵੀ ਡੋਨੇਸ਼ਨਸ ਆ ਰਹੀਆਂ ਹੈਗੀਆਂ, 50-50 ਹਜ਼ਾਰ ਡਾਲਰ ਦੀ ਵੀ ਡੋਨੇਸ਼ਨ ਆ ਰਹੀ ਹੈਗੀ ਆ। ਪਰ ਅਸੀਂ ਚਾਹੁੰਦੇ ਹਾਂ ਕਿ ਸੰਗਤ ਜਿਹੜੀ ਕਿ ਜਿੰਨਾ ਵੀ ਮੰਥਲੀ ਡੋਨੇਸ਼ਨ ਜਿਹੜੀ ਦੇ ਸਕਦੀ ਹੈਗੀ ਆ, ਉਹ ਕਮਿਟਮੈਂਟ ਕਰਨ, ਤਾਂ ਕਿ ਜਿਹੜਾ ਬੈਂਕ ਦੇ ਜਿਹਨਾਂ ਦੇ ਕੋਲ ਲੋਨ ਲਿਆ ਹੈਗਾ, ਉਹ ਇਸ ਚੀਜ਼ 'ਤੇ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਕਿ ਸੰਗਤ ਆਪਣੀ ਪਰ ਮੰਥ ਆਟੋਮੈਟਿਕ ਡਿਡਕਸ਼ਨ ਦੇ ਨਾਲ ਡੋਨੇਸ਼ਨ ਕਰ ਰਹੇ ਹੈਗੇ ਆ। ਅਤੇ ਫਾਰਮ ਜਿਹੜੇ ਭਰਨਾ ਪੈਂਦਾ ਤੁਹਾਨੂੰ, ਇੱਕ ਸਿੰਪਲ ਫਾਰਮ ਹੈ, ਉਹ ਫਰੰਟ 'ਤੇ ਜਿਹੜਾ ਡੈਸਕ ਹੈਗਾ ਉਹਦੇ 'ਤੇ ਫਾਰਮ ਅਵੇਲੇਬਲ ਹੈ, ਅਤੇ ਤੁਸੀਂ ਉਹ ਫਾਰਮ ਲੈ ਕੇ ਉਹਦੇ ਵਿੱਚ ਆਪਣਾ ਨਾਂ, ਐਡਰੈਸ, ਬੈਂਕ ਦਾ ਦਾਅ ਅਤੇ ਬੈਂਕ ਦੇ ਦੀ ਇਨਫੋਰਮੇਸ਼ਨ ਦੇਣ ਦੀ ਲੋੜ ਹੈ, ਅਤੇ ਉਹ ਫਾਰਮ ਸਾਨੂੰ ਸਾਈਨ ਕਰਕੇ ਦਿਓ, ਤਾਂ ਕਿ ਤੁਹਾਡੀ ਅਸੀਂ ਡੋਨੇਸ਼ਨ ਹਰ ਮਹੀਨੇ ਕੱਢ ਸਕੀਏ ਤੁਹਾਡੇ ਬੈਂਕ 'ਚੋਂ। ਸੋ ਇਸ ਗੱਲ ਦੇ ਉੱਤੇ ਜ਼ਰੂਰ ਜ਼ਰੂਰ ਧਿਆਨ ਦਿਓ, ਕਿਉਂਕਿ ਜੇ ਸਾਡੇ 500 ਸੰਗਤ ਦੇ ਮੈਂਬਰ ਇੱਦਾਂ ਡੋਨੇਸ਼ਨ ਦੇਣਾ ਸ਼ੁਰੂ ਕਰ ਦੇਣ, ਤਾਂ ਸਾਨੂੰ ਹੋਰ ਫੰਡਸ ਦੀ ਫਿਰ ਲੋੜ ਪੈਣੀ ਹੋ ਜਾਏਗੀ। ਜਿਹੜਾ ਲੋਨ ਲੈਣਾ ਇੰਨਾ ਡਿਫੀਕਲਟ ਸੀਗਾ ਕਿ ਬੈਂਕ ਕਹਿੰਦਾ ਸੀਗਾ ਕਿ ਤੁਹਾਡੀ ਜਿਹੜੀ ਹੈ ਰੈਗੂਲਰ ਇਨਕਮ ਘੱਟ ਹੈਗੀ ਹੈ, ਖਰਚੇ ਜ਼ਿਆਦਾ ਆ, ਅਤੇ ਉਹਦੇ 'ਤੇ ਵੀ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਦੋ ਕਮੇਟੀ ਦੇ ਮੈਂਬਰਾਂ ਨੂੰ ਸਾਈਨ ਕਰਨਾ ਪਿਆ, ਪਰਸਨਲ ਗਰੰਟੀ ਦੇਣੀ ਪਈ ਕਿ ਉਹ ਲੋਨ ਲੈਣ ਵਾਸਤੇ। ਉਹ ਗਰੰਟੀ ਤੋਂ ਵੀ ਛੁਟਕਾਰਾ ਹੋ ਜਾਏਗਾ ਬਾਈ ਦਾ ਟਾਈਮ, ਫਿਰ ਪ੍ਰੋਜੈਕਟ ਸਾਡਾ ਫਿਨਿਸ਼ ਹੁੰਦਾ ਹੈਗਾ। ਸੋ ਇਸ ਚੀਜ਼ ਦੀ ਤਾਂ ਜ਼ਰੂਰ ਪਲੀਜ਼ ਧਿਆਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਨੂੰ ਬੇਨਤੀ ਕਰਨੀ ਹੈ ਕਿ ਇੱਥੇ ਹੁਣ ਸਕੂਲ ਦੀਆਂ ਕਲਾਸਾਂ ਲੱਗਣੀਆਂ ਹਨ, ਸੋ ਸਾਨੂੰ ਇਸ ਮੇਨ ਹਾਲ ਦੀ ਜ਼ਰੂਰਤ ਹੈ। ਆਪ ਜੀ ਜੇਕਰ ਕੀਰਤਨ ਸੁਣਨਾ ਚਾਹੋ ਤਾਂ ਉੱਪਰ ਗੈਲਰੀ ਦੇ ਵਿੱਚ ਪ੍ਰੋਗਰਾਮ ਹੈ, ਉੱਥੇ ਪ੍ਰਕਾਸ਼ ਹੋਇਆ ਹੋਇਆ ਹੈ, ਅਤੇ ਆਪ ਜੀ ਉੱਥੇ ਜਾ ਸਕਦੇ ਹੋ, ਅਤੇ ਜਾਂ ਆਪ ਲੰਗਰ ਹਾਲ ਵਿੱਚ ਜਾਣਾ ਹੈ ਤਾਂ ਉੱਥੇ ਜਾ ਸਕਦੇ ਹੋ। ਇੱਥੇ ਸਾਨੂੰ ਜਗ੍ਹਾ ਚਾਹੀਦੀ ਹੈ ਬੱਚਿਆਂ ਦੀਆਂ ਕਲਾਸਾਂ ਵਾਸਤੇ, ਸੋ ਬੇਨਤੀ ਪ੍ਰਵਾਨ ਕਰਨਾ ਜੀ। ਜਿਹੜੀ ਸੰਗਤ ਮੱਥਾ ਦੇ ਵਾਸਤੇ ਖੜੀ ਹੈ, ਬੇਨਤੀ ਹੈ ਕਿ ਜਿੰਨੀ ਜਲਦੀ ਆਪ ਮੱਥਾ ਟੇਕ ਕੇ ਇੱਕ ਦੋ ਲਾਈਨਾਂ ਹੋਰ ਬਣਾ ਲਵੋ, ਅਤੇ ਜਲਦੀ ਜਲਦੀ ਮੱਥਾ ਟੇਕ ਕਰ ਅੱਗੇ ਚੱਲਦੇ ਬਣੀਏ। ਥੈਂਕ ਯੂ ਜੀ। ਸੰਗਤ ਜੀ ਨੂੰ ਬੇਨਤੀ ਹੈ ਕਿ ਅਸੀਂ ਇੱਥੇ ਕਲਾਸਾਂ ਲਗਾਉਣੀਆਂ ਹਨ ਬੱਚਿਆਂ ਦੀਆਂ, ਪਲੀਜ਼ ਸਾਨੂੰ ਇਹ ਹਾਲ ਖਾਲੀ ਚਾਹੀਦਾ ਹੈ, ਬਹੁਤ ਮਿਹਰਬਾਨੀ ਹੋਏਗੀ ਆਪ ਜੀ ਦੀ। ਖਾਲਸਾ ਸਕੂਲ ਦੇ ਟੀਚਰਸ ਨੂੰ ਬੇਨਤੀ ਹੈ ਕਿ ਆਪ ਜੀ ਜਿੱਥੇ ਵੀ ਤੁਹਾਡੀ ਕਲਾਸ ਲੱਗਦੀ ਹੈ ਉੱਥੇ ਪਹੁੰਚ ਜਾਓ ਅਤੇ ਬੱਚਿਆਂ ਨੂੰ ਆਪ ਵੀ ਸਰਟੀਫਿਕੇਟ ਦੇ ਸਕਦੇ ਹੋ ਉੱਥੇ ਅਤੇ ਸਾਧ ਸੰਗਤ ਨੂੰ ਬੇਨਤੀ ਹੈ ਕਿ ਸਾਨੂੰ ਇਹ ਹਾਲ ਹੁਣ ਖਾਲੀ ਚਾਹੀਦਾ ਹੈ ਅਸੀਂ ਖਾਲਸਾ ਸਕੂਲ ਦੀ ਅੱਜ ਗ੍ਰੈਜੂਏਸ਼ਨ ਕਰ ਰਹੇ ਹਾਂ ਜਿਹੜੇ ਵੀ ਸੰਗਤ ਮੈਂਬਰ ਦੇਖਣਾ ਚਾਹੁਣ ਉਹ ਸਾਨੂੰ ਉਮੀਦ ਹੈ ਕਿ ਅਸੀਂ 20 ਜਾਂ 25 ਮਿੰਟ ਵਿੱਚ ਸ਼ੁਰੂ ਕਰਾਂਗੇ ਅਤੇ ਆਪ ਜੀ ਉਸ ਵਕਤ ਸਾਡੇ ਨਾਲ ਜ਼ਰੂਰ ਆਓ ਕੋਈ ਵਾਰੀ ਨਹੀਂ ਹੁੰਦੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਮੈਂਬਰਾਂ ਨੂੰ ਬੇਨਤੀ ਹੈ ਕਿ ਉੱਪਰ ਪ੍ਰਸ਼ਾਦ ਦਾ ਪ੍ਰਬੰਧ ਹੈ ਅਤੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ ਅਤੇ ਕੀਰਤਨ ਵੀ ਹੈ, ਸੋ ਆਪ ਉੱਪਰ ਜਾ ਕੇ ਗੁਰੂ ਦੀ ਸੇਵਾ ਕਰ ਸਕਦੇ ਹੋ, ਉੱਥੋਂ ਆਨੰਦ ਮਾਣ ਸਕਦੇ ਹੋ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਗ੍ਰੈਜੂਏਟਿੰਗ ਸਟੂਡੈਂਟਸ, ਬੇਟਾ ਉੱਥੇ ਪਿੱਛੇ ਬੈਠੋ ਸਾਰੇ। ਵੀ ਆਰ ਰਨਿੰਗ ਅ ਲਿਟਲ ਲੇਟ ਇਨ ਆਰ ਪ੍ਰੋਗਰਾਮ, ਵੀਲ ਹੈਵ ਯੂ ਡੂ ਮੱਥਾ ਟੇਕੋ ਅਗੇਨ ਟੁਗੈਦਰ।
2: ਹਾਂਜੀ ਹਾਂਜੀ।

ਸਾਰੇ ਟੀਚਰਸ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਰਿਕਾਰਡ ਅੱਜ ਦੇ ਕੇ ਜਾਣੇ ਹੈ, ਵਾਪਸ ਘਰ ਲੈ ਕੇ ਨਹੀਂ ਜਾਣੇ. ਸੋ ਸਾਰੇ ਰਿਜ਼ਲਟ, ਸਾਰੀ ਸਕੋਰਿੰਗ ਸ਼ੀਟ, ਅਟੈਂਡੈਂਸ ਸ਼ੀਟ ਜਾਂ ਆਫਿਸ ਵਿੱਚ ਰੱਖ ਦਿਓ ਜਾਂ ਮੈਨੂੰ ਦੇ ਦਿਓ, ਤੁਸੀਂ ਨਾਲ ਨਹੀਂ ਲੈ ਕੇ ਜਾਣੀਆਂ, ਠੀਕ ਹੈ? ਤੇ ਜਿਵੇਂ ਹੀ ਤੁਸੀਂ ਸਰਟੀਫਿਕੇਟ ਦੇ ਦਿੰਦੇ ਹੋ, ਸਾਰੇ ਜਣੇ ਆ ਕੇ ਸੰਗਤੀ ਰੂਪ ਵਿੱਚ ਅੱਗੇ ਬੈਠ ਜਾਓ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਪੇਰੈਂਟਸ ਜਿਹੜੇ ਤੁਸੀਂ ਦੀਵਾਨ ਹਾਲ 'ਚ ਬੈਠੇ ਹੋ,
ਤੁਸੀਂ ਥੋੜੀ ਜੀ ਬੋਰਡ ਤੇ ਪੜ੍ਹੋ ਕੀ ਲਿਖਿਆ ਕਿ ਜਦੋਂ ਤੁਹਾਡੇ ਬੱਚਿਆਂ ਨੇ ਗ੍ਰੈਜੂਏਟ ਹੋਣਾ ਉਹਨਾਂ ਨੂੰ ਇਹ ਸਭ ਕੁਝ ਆਉਣਾ ਚਾਹੀਦਾ। ਸੋ ਜਿਹੜੇ ਬੱਚੇ ਹਾਲੇ ਲੈਵਲ 1 ਵਿੱਚ 2 ਵਿੱਚ ਨੇ ਤੁਸੀਂ ਇੱਥੇ ਤੱਕ ਪਹੁੰਚਣਾ, ਠੀਕ ਹੈ। Okay, send me a message and I will PDF would be great if it has one.

ਸਿੱਖ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਤਾਂ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ। ਉਸ ਕੰਮ ਦੀ ਸੰਪੂਰਨਤਾ ਸਫਲਤਾ ਦੇ ਲਈ ਅਸੀਂ ਗੁਰੂ ਦੀਆਂ ਖੁਸ਼ੀਆਂ ਲੈਂਦੇ ਹਾਂ, ਗੁਰੂ ਦੀਆਂ ਬਖਸ਼ਿਸ਼ਾਂ ਲੈਂਦੇ ਹਾਂ, ਗੁਰੂ ਦੀ ਆਗਿਆ ਲੈਂਦੇ ਹਾਂ। ਤੇ ਹੁਣ ਸਾਰੇ ਬੱਚੇ ਖੜੇ ਹੋ ਜਾਣਗੇ, ਜਿਹੜੇ ਕੀਰਤਨ ਗ੍ਰੈਜੂਏਟਸ ਹੈਗੇ ਨੇ ਅੱਜ ਉਹ ਵੀ ਬੱਚੇ ਆ ਜਾਣ। ਤੇ ਜਿਹੜੇ ਬੱਚੇ ਈਗਲ ਸਕਾਊਟਸ ਵਾਲੇ ਨੇ ਅੱਜ ਸਾਡੇ ਕੋਲ ਡਿਫਰੈਂਟ ਤਿੰਨ ਚਾਰ ਗਰੁੱਪਸ ਦੇ ਬੱਚੇ ਨੇ ਜਿਹੜੇ ਗ੍ਰੈਜੂਏਟ ਹੋਣਗੇ, ਤੇ ਉਹ ਵੀ ਉੱਥੇ ਬੱਚਿਆਂ ਨੂੰ ਅਰਦਾਸ ਦੇ ਵਿੱਚ ਜੁਆਇਨ ਕਰ ਸਕਦੇ ਆ। ਜਿੰਨੀ ਦੇਰ ਬੱਚੇ ਆ ਰਹੇ ਨੇ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਥੋੜਾ ਜਿਹਾ ਕਿ ਜਿਹੜੀਆਂ ਸਾਡੀਆਂ ਗ੍ਰੈਜੂਏਸ਼ਨ ਦੀਆਂ ਰਿਕੁਆਇਰਮੈਂਟਸ ਹੁੰਦੀਆਂ। ਬੱਚੇ ਜਪਜੀ ਸਾਹਿਬ ਦਾ ਪਾਠ ਮੈਮੋਰਾਈਜ਼ ਕਰਦੇ ਆ, ਤੇ ਉਸ ਤੋਂ ਇਲਾਵਾ ਬੱਚੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਿਹੜਾ ਪਾਠ ਕਰਦੇ ਨੇ, ਪੜ੍ਹ ਸਕਣ ਉਹ ਬੱਚੇ, ਅਰਦਾਸ ਕਰਦੇ ਨੇ, ਅਰਦਾਸ ਦਾ ਪਹਿਲਾ ਹਿੱਸਾ ਉਹ ਜ਼ੁਬਾਨੀ ਯਾਦ ਕਰਦੇ ਨੇ, ਤੇ ਕੁਝ ਬੱਚਿਆਂ ਨੇ ਪੂਰੀ ਅਰਦਾਸ ਯਾਦ ਕੀਤੀ ਹੈ। ਸੋ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਉਤਸ਼ਾਹਿਤ ਕਰਦੇ ਰਹਿੰਦੇ ਹਾਂ, ਕਿਉਂਕਿ ਇਹ ਲਾਈਫ ਲੌਂਗ ਲਰਨਿੰਗ ਹੈ ਤੇ ਬੱਚੇ ਇਹ ਸਿੱਖਦੇ ਰਹਿਣ। ਸੋ ਹੁਣ ਬੱਚਾ ਫਤਿਹ ਸਿੰਘ ਅਰਦਾਸ ਸ਼ੁਰੂ ਕਰੋ ਜੀ। ਸਾਰੀ ਸੰਗਤ ਅਰਦਾਸ ਵਿੱਚ ਸ਼ਾਮਿਲ ਹੋਣਾ। ਬੱਚੇ ਗ੍ਰੈਜੂਏਟ ਬੱਚੇ ਫਤਿਹ ਸਿੰਘ ਦੇ ਪਿੱਛੇ ਖੜੇ ਹੋ ਜਾਣਗੇ। ਸਾਰੇ ਗ੍ਰੈਜੂਏਟ ਹੋਣ ਜਾ ਰਹੇ ਬੱਚੇ ਪਲੀਜ਼ ਅਰਦਾਸ ਵਿੱਚ ਜੁੜੋ ਜੀ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗੌਤੀ ਜੀ ਸਹਾਇ, ਵਾਹਿ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲੈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਵੇਂ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਦ ਆਵੇ ਥਾਂ, ਸਭ ਥਾਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਂ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪਿਆਂ ਤਪਿਆਂ, ਜਿਨ੍ਹਾਂ ਨੇ ਨਾਮ ਜਪਿਆ ਬਣ ਕੇ ਚੁੱਕਿਆ, ਦੇਵ ਚਲਾਹੀ ਤੇਗ ਵਾਹੀ ਦੇਖ ਕੇ ਅੰਡਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੀਆਂ ਲੁਹਾਈਆਂ, ਚਰਖੜੀਆਂ ਤੇ ਚਰੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਖੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਹਾ ਹੈ। ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪੱਤ ਕੇ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਗੁਰੂ ਨਾਨਕ ਖਾਲਸਾ ਸਕੂਲ ਦੇ ਵਿਦਿਆਰਥੀ ਆਪ ਜੀ ਦੇ ਚਰਨੀ ਲੱਗਣ ਦੀ ਆਗਿਆ ਮੰਗਦੇ ਹਨ ਜੀ। ਆਪ ਜੀ ਨੇ ਖਾਲਸਾ ਸਕੂਲ ਦੇ ਸਾਰੇ ਬੱਚਿਆਂ ਅਤੇ ਸੇਵਾਦਾਰਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਅਤੇ ਨਾਮ ਬਾਣੀ ਨਾਲ ਜੋੜੀ ਰੱਖਣਾ ਜੀ। ਹੁਣ ਆਪ ਜੀ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਨਿਹਾਲ ਕਰੋ ਜੀ। ਅੱਖਰ ਵਾਧਾ ਘਾਟਾ ਪੁਲਸਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ, ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਦੋਹਰਾ ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ

0: ਪਿਆਰੇ ਬੱਚਿਓ, ਸੇਵਾਦਾਰ ਖਾਲਸਾ ਸਕੂਲ ਦੇ ਅਤੇ ਬੱਚਿਆਂ ਦੇ ਮਾਂ ਪਿਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੜੇ ਹੀ ਮਹੱਤਵਪੂਰਨ ਅਤੇ ਇੱਥੇ ਇਕੱਤਰ ਹੋਏ ਹਾਂ ਕਿ ਬੱਚਿਆਂ ਨੇ ਗੁਰਚਰਨੀ ਲੱਗਣਾ ਹੈ ਅਤੇ ਕੀਰਤਨ ਦੇ ਬੱਚਿਆਂ ਨੇ ਗ੍ਰੈਜੂਏਟ ਹੋਣਾ ਹੈ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਜਿਹੜੇ ਕੀਰਤਨ ਦੇ ਬੱਚੇ, ਪੰਜ ਬੱਚਿਆਂ ਨੇ ਗ੍ਰੈਜੂਏਟ ਹੋਣਾ ਹੈ, ਉਹ ਸਟੇਜ 'ਤੇ ਆਪ ਜੀ ਦੇ ਸਾਹਮਣੇ ਹਨ। ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਸੀ ਬੱਚਿਆਂ ਨੂੰ ਅਤੇ ਪੇਰੈਂਟਸ ਨੂੰ ਕਿ ਇਹ ਜੋ ਕੀਰਤਨ ਅਸੀਂ ਬੱਚਿਆਂ ਨੂੰ ਇੱਥੇ ਸਿਖਲਾਉਂਦੇ ਹਾਂ, ਉਹ ਗੁਰਮਤਿ ਸੰਗੀਤ ਸਟੈਂਡਰਡ ਦੇ ਹਿਸਾਬ ਨਾਲ, ਕੀਰਤਨ ਸਟੈਂਡਰਡ ਦੇ ਹਿਸਾਬ ਨਾਲ ਸਿਖਲਾਉਂਦੇ ਹਾਂ। ਇਹ ਸਟੈਂਡਰਡ ਜਿਹੜੇ ਸਾਰੇ ਸਾਡੇ ਪੰਥ ਨੇ ਅਡੋਪਟ ਕੀਤੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਨੇ ਇਸ ਨੂੰ ਅਡੋਪਟ ਕੀਤਾ ਹੈ ਸਟੈਂਡਰਡਸ ਨੇ, ਅਤੇ SGPC ਨੇ ਇਹਨਾਂ ਨੂੰ ਪ੍ਰਮਾਣਿਤ ਕੀਤਾ ਹੈ। ਸੋ ਸਾਨੂੰ ਬੜੇ ਮਾਣ ਦੀ ਗੱਲ ਹੈ ਸਾਡੇ ਸਾਰਿਆਂ ਲਈ ਕਿ ਸਾਡੇ ਬੱਚੇ ਇੱਕ ਬੜੇ ਉੱਚੇ ਪੱਧਰ 'ਤੇ, ਉੱਚੇ ਸਟੈਂਡਰਡ 'ਤੇ ਕੀਰਤਨ ਸਿੱਖਦੇ ਹਨ। ਇਹਨਾਂ ਦਾ ਜੋ ਗ੍ਰੈਜੂਏਟ ਹੋਣ ਦਾ ਕ੍ਰਾਈਟੇਰੀਆ ਅਸੀਂ ਰੱਖਿਆ ਹੈ ਕਿ ਬੱਚਿਆਂ ਨੂੰ 16 ਤੋਂ ਜ਼ਿਆਦਾ ਰਾਗ ਦੇ ਵਿੱਚ ਕੀਰਤਨ ਕਰਨਾ ਆਉਂਦਾ ਹੋਵੇ। ਤੁਸੀਂ ਜਾਣਦੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੀ ਬਾਣੀ, ਜਪਜੀ ਸਾਹਿਬ ਅਤੇ ਰਹਿਰਾਸ ਸਾਹਿਬ ਦੇ ਪਾਠ ਨੂੰ ਛੱਡ ਕੇ ਸਾਰੀ ਬਾਣੀ ਰਾਗਾਂ 'ਚ ਹੈ। ਸੋ ਗੁਰੂ ਮਹਾਰਾਜ ਨੇ 31 ਰਾਗ ਵਰਤੇ ਹਨ ਇਹਨਾਂ ਇਸ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਸੰਥਾਪਿਤ ਕਰਨ ਦੇ ਵਿੱਚ। ਸੋ ਇਹਨਾਂ ਨੇ ਜੋ ਉਹਨਾਂ 31 ਰਾਗਾਂ ਦੇ ਵਿੱਚੋਂ ਜਿਨ੍ਹਾਂ ਨੇ 16 ਜਾਂ ਵੱਧ ਰਾਗ ਸਿੱਖੇ ਹਨ ਉਹ ਗ੍ਰੈਜੂਏਟ ਹੋ ਰਹੇ ਹਨ, ਅਤੇ ਇੱਕ ਬੱਚਾ ਤਬਲੇ ਦਾ ਉਹ ਵੀ ਗ੍ਰੈਜੂਏਟ ਹੋ ਰਿਹਾ ਹੈ। ਉਹਨੇ ਤਬਲੇ ਦੇ ਵੱਖ ਵੱਖ ਤਾਲ ਵਜਾਉਣੇ ਸਿੱਖੇ ਹਨ ਅਤੇ ਸੰਗਤ ਕਰਨੀ ਸਿੱਖੀ ਹੈ। ਮੈਂ ਤੁਹਾਨੂੰ ਜਲਦੀ ਕੁਇਕਲੀ ਬੱਚਿਆਂ ਦੇ ਬਾਰੇ ਥੋੜ੍ਹੀ ਜਾਣਕਾਰੀ ਦੇ ਦਿਆਂ। ਸਭ ਨਾਲ ਸੱਜੇ ਪਾਸੇ ਬੱਚੀ ਬੈਠੀ ਹੈ, ਗੁਰਕਿਰਨ ਕੌਰ। ਇਸ ਬੱਚੇ ਨੇ 31 ਰਾਗ, ਸਾਰੇ 31 ਰਾਗ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਵਿੱਚ ਕੀਰਤਨ ਕਰਨਾ ਸਿੱਖਿਆ। ਇਟਸ ਨੋਟ ਦੈਟ ਅਮੇਜ਼ਿੰਗ? ਗੁਰੂ ਮਹਾਰਾਜ ਦੀ ਕਿੰਨੀ ਅਪਾਰ ਬਖਸ਼ਿਸ਼ ਕਿਰਪਾ ਇਹਨਾਂ ਬੱਚਿਆਂ 'ਤੇ। ਉਹਦੇ ਨਾਲ ਬੱਚੀ ਬੈਠੀ ਹੈ ਰਮਨੀਕ ਕੌਰ। ਇਹਨੇ ਬੱਚੀ ਨੇ 22 ਰਾਗਾਂ ਦੇ ਵਿੱਚ ਕੀਰਤਨ ਕਰਨਾ ਸਿੱਖਿਆ ਹੈ। ਇਸ ਬੱਚੀ ਦਾ ਮੇਨ ਸਾਜ਼ ਹਾਰਮੋਨੀਅਮ ਹੈ। ਉਹਦੇ ਨਾਲ ਬੱਚੀ ਹੈ ਜਸਲੀਨ ਕੌਰ। ਬੱਚੀ ਨੇ 20 ਰਾਗਾਂ ਦੇ ਵਿੱਚ ਕੀਰਤਨ ਕਰਨਾ ਸਿੱਖਿਆ ਹੈ, ਅਤੇ ਨਾਲ ਹੀ ਇਹ ਬੱਚੀ ਅਮੋਲਿਕਾ ਬੈਠੀ ਹੈ ਜਿਹਨੇ ਵੀ ਪੂਰੇ 31 ਰਾਗਾਂ ਦੇ ਵਿੱਚ ਕੀਰਤਨ ਕਰਨਾ ਸਿੱਖਿਆ ਹੈ। ਇਹਨਾਂ ਬੱਚਿਆਂ ਨੂੰ ਕੋਈ 7 ਤੋਂ 10 ਸਾਲ ਲੱਗੇ ਹਨ ਇਹ ਸਾਰਾ ਸਿੱਖਣ ਦੇ ਵਿੱਚ। ਸੋ ਸਾਡੇ ਬੱਚੇ ਜਿਸ ਸ਼ੁਰੂਆਤ 'ਚ ਆਉਂਦੇ ਹਨ ਉਹਨਾਂ ਦੇ ਪਹਿਲੇ ਟੀਚਰ ਭਾਈ ਮਨਮੋਹਨ ਸਿੰਘ ਜੀ ਹੁੰਦੇ ਹਨ। ਉਹਦੇ ਬਾਅਦ ਫਿਰ ਵਿਚਕਾਰ ਹੋਰ, ਅਤੇ ਭਾਈ ਨਿਰਮਲ ਸਿੰਘ ਜੀ ਸੂਰਾ, ਅਤੇ ਅਖੀਰ ਦੇ ਵਿੱਚ ਜ਼ਿਆਦਾ ਸਮਾਂ ਇਹਨਾਂ ਬੱਚਿਆਂ ਨੇ ਪ੍ਰੋਫੈਸਰ ਦਲਵੀਰ ਸਿੰਘ ਜੀ ਦੇ ਨਾਲ ਲਾਇਆ ਹੈ। ਸਾਨੂੰ ਬੜਾ ਮਾਣ ਹੈ ਕਿ ਸਾਡੇ ਟੀਚਰਸ ਦੀ ਟੀਮ ਨੂੰ ਕਿਸਮ ਨਾਲ ਲੀਡ ਕਰ ਰਹੇ ਹਨ। ਇਹਨਾਂ ਦੀਆਂ ਆਪਣੀ ਲਿਖਤ ਕਿਤਾਬਾਂ ਅਸੀਂ ਬੱਚਿਆਂ ਨੂੰ ਪੜ੍ਹਾਉਣ 'ਚ ਇਸਤੇਮਾਲ ਕਰਦੇ ਹਾਂ। ਸੋ ਬੜੇ ਧੰਨਵਾਦੀ ਹਾਂ ਇਹਨਾਂ ਦੇ। ਨਾਲ ਸਟੇਜ 'ਤੇ ਬੱਚਾ ਬੈਠਾ ਹੈ, ਅੱਗੇ ਸਹਿਜ ਸਿੰਘ, ਅਤੇ ਪਿੱਛੇ ਜੋੜੀ 'ਤੇ ਬੱਚਾ ਕਬੀਰ ਸਿੰਘ। ਇਹਨੇ ਤਬਲੇ ਦੇ ਵਿੱਚ ਗ੍ਰੈਜੂਏਟ ਹੋਣਾ ਹੈ। ਤੋ ਇਹਨਾਂ ਨੇ ਤੁਹਾਡੇ ਨਾਲ ਇੱਕ ਸ਼ਬਦ ਦੀ ਸਾਂਝ ਪਾਣੀ ਹੈ ਜਿਹਦੇ ਵਿੱਚ ਉਹਨਾਂ ਨੇ ਜੋ ਸਿੱਖਿਆ ਹੈ ਆਪ ਜੀ ਦੇ ਸਨਮੁੱਖ ਰੱਖਣਗੇ, ਅਤੇ ਨਾਲ ਉਹਨਾਂ ਨੇ ਸਾਰੇ ਬੱਚੇ ਜਿਹੜੇ ਗੁਰਚਰਨੀ ਲੱਗ ਰਹੇ ਹਨ ਉਹਨਾਂ ਵੱਲੋਂ ਗੁਰੂ ਦੇ ਅੱਗੇ ਅਰਦਾਸ ਹੈ, ਬੇਨਤੀ ਕਰਨਗੇ ਸ਼ਬਦ ਰਾਹੀਂ ਕਿ ਗੁਰੂ ਮਹਾਰਾਜ ਇਹਨਾਂ ਨੂੰ ਆਪਣੇ ਸ਼ਰਨ ਵਿੱਚ ਲਓ ਅਤੇ ਇਹਨਾਂ ਦਾ ਜੋ ਕਾਰਜ ਹੈ ਉਹ ਪੂਰਾ ਕਰੋ। ਸੋ ਇਹਦੇ ਨਾਲ ਹੀ ਮੈਂ ਬੱਚਿਆਂ ਨੂੰ ਕਹਾਂਗਾ ਕਿ ਸ਼ਬਦ ਸ਼ੁਰੂ ਕਰਨਗੇ। ਬੱਚੋ ਫਤਿਹ ਬੁਲਾਓ ਜੀ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੱਚਿਆਂ ਦਾ, ਬੱਚਿਆਂ ਦੇ ਟੀਚਰਸ ਦਾ, ਬੱਚਿਆਂ ਦੇ ਮਾਂ ਬਾਪ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਗੁਰੂ ਦੀ ਖੁਸ਼ੀ ਇਹ ਲਈ ਕਿ ਉਹਨਾਂ ਦੀ ਝੋਲੀ ਦੇ ਵਿੱਚ ਕੀਰਤਨ ਦੀ ਦਾਤ ਪਈ। ਤੁਮਰੀ ਕਿਰਪਾ ਤੇ ਮਨੁੱਖ ਤੇ ਪਾਈ ਹੈ, ਵਾਹਿਗੁਰੂ ਦੀ ਕਿਰਪਾ ਨਾਲ ਮਨੁੱਖੀ ਜਨਮ ਮਿਲਦਾ ਹੈ, ਵੱਡੇ ਭਾਗਾਂ ਨਾਲ ਸਿੱਖ ਘਰ ਪਰਿਵਾਰ ਵਿੱਚ ਜਨਮ ਮਿਲਦਾ ਹੈ, ਬਹੁਤ ਵੱਡੇ ਭਾਗਾਂ ਨਾਲ ਸਿਆਣੇ ਮਾਂ ਬਾਪ ਮਿਲਦੇ ਨੇ ਅਤੇ ਬਹੁਤ ਹੀ ਵੱਡੇ ਭਾਗਾਂ ਨਾਲ ਗੁਰੂ ਨਾਨਕ ਖਾਲਸਾ ਸਕੂਲ ਦੇ ਵਿੱਚ ਦਾਖਲਾ ਮਿਲਦਾ ਹੈ, ਉਸ ਤੋਂ ਵੀ ਵੱਡੇ ਭਾਗਾਂ ਨਾਲ ਬਬਲੀ ਆਂਟੀ ਦੀ ਸੰਗਤ ਮਿਲਦੀ ਹੈ ਅਤੇ ਬਬਲੀ ਆਂਟੀ ਗੁਰੂ ਦੇ ਪਿਆਰ ਸਤਿਕਾਰ ਸਦਕਾ ਦੁਨੀਆਂ ਦੇ ਅੱਵਲ ਅਤੇ ਮਹਾਨ ਕੀਰਤਨੀਏ ਪਦਮ ਸ਼੍ਰੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਨੂੰ ਸਾਡੇ ਬੱਚਿਆਂ ਨੂੰ ਅਸੀਸ ਦੇਣ ਲਈ ਲੈ ਕੇ ਆਉਂਦੇ ਨੇ। ਇਹਨਾਂ ਬਖਸ਼ਿਸ਼ਾਂ ਲਈ ਸ਼ੁਕਰਾਨਾ ਵਾਹਿਗੁਰੂ ਦਾ। ਵਧਾਈ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਅੱਜ ਭਾਈ ਸਾਹਿਬ ਕੋਲੋਂ ਅਸੀਸ ਲੈ ਕੇ ਗੁਰਚਰਨੀ ਲੱਗ ਕੇ ਗੁਰੂ ਦੇ ਬਣ ਜਾਣਗੇ। ਬਹੁਤ ਪਿਆਰ ਬੱਚਿਆਂ ਨੂੰ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ

0: ਜਿਹਨੇ ਜਰਨੀ ਲਵਾਇਆ। ਮਿੱਠੀ ਯਾਦ ਸਾਡੇ ਬਜ਼ੁਰਗਾਂ ਦੀ, ਜਿਨ੍ਹਾਂ ਨੇ ਦੂਰਦਰਸ਼ੀ ਸੋਚ ਨੇ ਗੁਰੂ ਨਾਨਕ ਖਾਲਸਾ ਸਕੂਲ ਸ਼ੁਰੂ ਕਰਨ ਦਾ ਉਪਰਾਲਾ ਕੀਤਾ। ਕੋਹਲੀ ਪਾਪਾ ਜੀ, ਸਾਨੀ ਅੰਕਲ ਤੇ ਸਚਦੇਵ ਅੰਕਲ ਨੇ ਗੁਰਿੰਦਰ ਜੀ ਨੂੰ ਤੇ ਮੈਨੂੰ ਸੇਵਾ ਦੇ ਯੋਗ ਸਮਝਿਆ ਤੇ ਗੁਰਿੰਦਰ ਜੀ ਦੀ ਸੂਝ ਤੇ ਸਿਆਣਪ ਨੇ ਗੁਰੂ ਨਾਨਕ ਖਾਲਸਾ ਸਕੂਲ ਨੂੰ ਦੁਨੀਆਂ ਦਾ ਪ੍ਰਮੁੱਖ ਸਕੂਲ ਬਣਾ ਦਿੱਤਾ। ਬਹੁਤ ਬਹੁਤ ਪਿਆਰ ਸਾਡੀ 150 ਤੋਂ ਜ਼ਿਆਦਾ ਮੈਂਬਰਾਂ ਦੀ, ਟੀਚਰ ਤੇ ਸੇਵਾ ਟੀਮ ਦਾ, ਨੂੰ ਜੋ ਘਰ ਦੇ ਸਾਰੇ ਕੰਮ ਕਾਜ ਛੱਡ ਕੇ ਹਰ ਹਫ਼ਤੇ ਸੇਵਾ ਕਰਨ ਆਉਂਦੇ ਨੇ। ਤੇ ਹੁਣ ਸਾਡੇ ਸਾਰੇ ਗੁਰੂ ਨਾਨਕ ਖਾਲਸਾ ਸਕੂਲ ਦੇ ਪਰਿਵਾਰ ਵੱਲੋਂ ਗੁਰੂ ਪਿਆਰੇ ਪਦਮ ਸ਼੍ਰੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਨੂੰ ਅਦਬ, ਪਿਆਰ, ਸਤਿਕਾਰ ਤੇ ਚਾਵਾਂ ਭਰੀ ਜੀ ਆਇਆਂ ਨੂੰ ਤੇ ਦਿਲੋਂ ਧੰਨਵਾਦ। ਭਾਈ ਸਾਹਿਬ ਆਪ ਜੀ ਨੂੰ ਜੀਵਨ ਜਾਂਚ ਦੀ ਸਿੱਖਿਆ ਦੇਣਗੇ। ਧਿਆਨ ਨਾਲ ਸੁਣਨਾ, ਪੇਰੈਂਟਸ ਨੂੰ ਮੈਂ ਕਹਾਂਗੀ ਰਿਕਾਰਡ ਕਰ ਲਓ, ਯਾਦ ਰੱਖਣਾ, ਇਹਨੂੰ ਬਾਰ ਬਾਰ ਪਲੇ ਕਰਨਾ ਤਾਂ ਕਿ ਇਹਨਾਂ ਦਾ ਇੱਕ ਇੱਕ ਸ਼ਬਦ ਤੇ ਚੱਲ ਕੇ ਬੱਚੇ ਆਪਣਾ ਜੀਵਨ ਸਫਲ ਕਰ ਸਕਣ, ਬੱਚੇ ਹੀ ਨਹੀਂ ਆਪਾਂ ਵੀ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸ਼ਬਦ ਦਾ ਮਤਲਬ ਹੁੰਦਾ ਵਿਦਿਆਰਥੀ, ਸਿੱਖਣ ਵਾਲਾ, ਜਿਸ ਦੇ ਨਾਮ ਦੇ ਨਾਲ ਸਿੱਖ ਲੱਗਿਆ ਉਹ ਅਜੇ ਸਿੱਖਿਆਰਥੀ ਹੈ, ਵਿਦਿਆਰਥੀ ਹੈ, ਸਿੱਖ ਰਿਹਾ ਹੈ। ਤੇ ਮੈਂ ਸਿੱਖ ਅਖਵਾਉਂਦਾ ਹਾਂ ਤੇ ਸਿੱਖਿਆਰਥੀ ਹਾਂ, ਵਿਦਿਆਰਥੀ ਹਾਂ, ਸਿੱਖ ਰਿਹਾ ਹਾਂ। ਔਰ ਸਿੱਖਿਆ ਦੀ ਇਸ ਸੰਸਾਰ ਵਿੱਚ ਕਿਤੇ ਵੀ ਸੀਮਾ ਨਹੀਂ ਹੈ, ਸਿੱਖਿਆ ਦਾ ਕਿਤੇ ਅੰਤ ਨਹੀਂ ਹੈ, ਵਿੱਦਿਆ ਦਾ, ਗਿਆਨ ਦਾ ਕਿਤੇ ਵੀ ਅੰਤ ਨਹੀਂ ਹੈ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਨਾਂ ਬਹੁਤ ਵਧੀਆ ਬਖਸ਼ਿਆ ਸਿੱਖ, ਕਿ ਅਖੀਰਲੇ ਸਾਹ ਤੱਕ ਸਿੱਖਦਾ ਰਹੇ ਜਾਣਾ। ਸੋ ਮੈਂ ਖੁਦ ਵਿਦਿਆਰਥੀ ਹਾਂ, ਖੁਦ ਸਿੱਖਿਆਰਥੀ ਹਾਂ, ਸਿੱਖ ਰਿਹਾ ਹਾਂ। ਮੈਂ ਤੁਹਾਡੇ ਵਾਸਤੇ ਜਾਂ ਤੁਹਾਨੂੰ ਸੰਬੋਧਨ ਹੋ ਕੇ ਮੈਂ ਕੀ ਬੋਲ ਸਕਦਾ ਹਾਂ, ਮੇਰੀ ਸਮਝ ਤੋਂ ਬਾਹਰ ਹੈ। ਫਿਰ ਵੀ ਤੁਸੀਂ ਮੈਨੂੰ ਮਾਣ ਦਿੱਤਾ ਹੈ ਕਿ ਮੈਂ ਇਸ ਮੰਚ ਤੋਂ ਤੁਹਾਡੇ ਨਾਲ ਸਾਂਝ ਪਾਵਾਂ। ਪਿਛਲੇ ਦਿਨੀ ਸਾਡੇ ਸਾਰਿਆਂ ਦੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਤਿੰਦਰਪਾਲ ਸਿੰਘ ਜੀ, ਮੈਨੂੰ ਪਤਾ ਲੱਗਾ, ਉਹ ਤੁਹਾਡੇ ਨਾਲ ਸਾਂਝ ਪਾ ਕੇ ਗਏ, ਤੁਹਾਡੇ ਨਾਲ ਰੂਬਰੂ ਹੋ ਕੇ ਗਏ। ਉਹਨਾਂ ਤੋਂ ਬਾਅਦ ਮੇਰਾ ਕੋਈ ਗੱਲ ਕਰਨਾ ਕੋਈ ਬਹੁਤੇ ਮੈਂ ਨਹੀਂ ਰੱਖਦਾ। ਭਾਈ ਸਾਹਿਬ ਹੋਰਾਂ ਨੇ ਜੋ ਤੁਹਾਨੂੰ ਬਚਨ ਕਹੇ ਉਹਨਾਂ ਨੂੰ ਆਪਾਂ ਕਮਾਉਣਾ ਹੈ। ਮੈਨੂੰ ਪਤਾ ਲੱਗਿਆ ਭਾਈ ਸਾਹਿਬ ਨੇ ਆਪ ਨੂੰ ਬੇਨਤੀ ਕੀਤੀ, ਬੱਚਿਆਂ ਨੂੰ ਬੇਨਤੀ ਕੀਤੀ ਕਿ ਹੋਰ ਪਾਠ ਕਰੋ, ਬਹੁਤ ਚੰਗੀ ਗੱਲ ਹੈ, ਘੱਟੋ ਘੱਟ ਰੋਜ਼ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ। ਪ੍ਰਿੰਸੀਪਲ ਸਤਵੀਰ ਸਿੰਘ ਜੀ ਸਾਡੀ ਕੌਮ ਦੇ ਬੜੇ ਵੱਡੇ ਵਿਦਵਾਨ ਹੋਏ ਹਨ। ਉਹ ਹਰ ਆਪਣੇ ਲੈਕਚਰ ਵਿੱਚ ਇੱਕ ਗੱਲ ਕਹਿੰਦੇ ਸੀ ਕਿ ਜਿਸ ਘਰ ਦੇ ਵਿੱਚ ਸਵੇਰੇ ਜਪਜੀ ਸਾਹਿਬ ਹੈ, ਜਿਸ ਸਿੱਖ ਦੀ ਜ਼ਬਾਨ 'ਤੇ ਜਪਜੀ ਸਾਹਿਬ ਹੈ, ਸ਼ਾਮ ਨੂੰ ਸਿੱਖ ਦੀ ਜ਼ਬਾਨ 'ਤੇ ਜਿਸ ਘਰ ਦੇ ਵਿੱਚ ਰਹਿਰਾਸ ਹੈ ਅਤੇ ਸੌਣ ਵੇਲੇ ਸੋਹਲੇ ਦਾ ਪਾਠ ਹੈ, ਉਹ ਜ਼ਿੰਦਗੀ 'ਚ ਕਦੇ ਹਾਰ ਨਹੀਂ ਸਕਦਾ। ਸੋ ਮੇਰੀ ਵੀ ਇਹ ਬੇਨਤੀ ਹੈ ਕਿ ਆਪ ਜੀ ਬੱਚੇ ਹੋ, ਇੱਕ ਤਾਂ ਜਪਜੀ ਸਾਹਿਬ ਦੀ ਬਾਣੀ ਇਤਨੀ ਮਹਾਨ ਹੈ, ਜੇ ਜਪਜੀ ਸਾਡੇ ਜਪ ਵਿੱਚ ਦਾਖਲ ਹੋ ਗਈ, ਸਾਡੇ ਸਵਾਸਾਂ 'ਚ ਦਾਖਲ ਹੋ ਗਈ, ਸਾਡੇ ਸਾਸ ਗ੍ਰਾਸ ਵਿੱਚ ਦਾਖਲ ਹੋ ਗਈ, ਤਾਂ ਸਮਝ ਲੈਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਸਕਦੇ ਹਾਂ। ਇਹ ਮੁੱਢਲੀ ਬਾਣੀ ਹੈ, ਪਹਿਲੀ ਬਾਣੀ ਹੈ। ਔਰ ਇਹ ਵੀ ਮੈਂ ਬੇਨਤੀ ਕਰਾਂ ਕਿ ਜਪਜੀ ਸਾਹਿਬ ਸਭ ਤੋਂ ਸਮਝਣ ਵਾਸਤੇ ਮੁਸ਼ਕਲ ਬਾਣੀ ਹੈ। ਇਸ ਕਰਕੇ ਮੈਂ ਬੇਨਤੀ ਕੀਤੀ ਹੈ ਕਿ ਜਪਜੀ ਸਾਹਿਬ ਨੂੰ ਆਪਾਂ ਆਪਣੇ ਸੰਸਕਾਰਾਂ ਵਿੱਚ ਢਾਲਣਾ ਹੈ, ਜਪਜੀ ਨੂੰ ਸਮਝਣਾ ਹੈ। ਜਪਜੀ ਸਾਹਿਬ ਨੂੰ ਸਮਝ ਲਿਆ, ਸਮਝੋ ਜਪ ਕਰਨਾ ਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਸਮਝ ਪੈਣੀ ਸ਼ੁਰੂ ਹੋ ਗਈ। ਮੈਂ ਸੁਣਿਆ ਬੱਚਿਆਂ ਨੂੰ ਪਹਿਲਾਂ

ਬੱਚੇ ਨੇ ਅਰਦਾਸ ਕੀਤੀ, ਫਿਰ ਬੱਚਿਆਂ ਨੇ ਦਿਲ ਰੁਬਾ ਤੇ ਪਹਿਲੇ ਸ਼ਾਨ ਵਜਾਈ। ਇਹ ਸਾਡੀ ਪੁਰਾਣੀ ਪਰੰਪਰਾ ਹੈ, ਜਦੋਂ ਕੀਰਤਨੀ ਕੀਰਤਨ ਕਰਦੇ ਸਨ ਤਾਂ ਇਸ ਨੂੰ ਸ਼ਾਨ ਕਹਿੰਦੇ ਹਨ, ਉਹ ਵਜਾ ਕੇ। ਇਸ ਦਾ ਮਤਲਬ ਇਹ ਹੁੰਦਾ ਸੀਗਾ ਕਿ ਸਰੋਤਾ ਜਿਹੜਾ ਇਕਾਗਰ ਹੋ ਜਾਵੇ। ਸ਼ਾਨ ਦਾ ਮਤਲਬ ਇਹ ਹੁੰਦਾ ਸੀਗਾ ਕਿ ਹੁਣ ਕੀਰਤਨ ਸ਼ੁਰੂ ਹੋਣ ਲੱਗਾ ਅਤੇ ਸੰਗੀਤ ਮਾਧਿਅਮ ਬਣ ਜਾਂਦਾ ਸੀਗਾ ਕਿ ਹੁਣ ਇਸ ਤੋਂ ਬਾਅਦ ਕੀਰਤਨ ਹੋਏਗਾ। ਸ਼ਾਨ ਜਿਹੜੀ ਹੈ ਸੰਗੀਤ ਦੇ ਨਾਲ ਮਨ ਦੀ ਇਕਾਗਰਤਾ ਬਣ ਜਾਵੇ, ਸਰੋਤਾ ਆਪਣੇ ਆਪ ਨੂੰ ਸੁਚੇਤ ਕਰ ਲਏ, ਹੁਣ ਕੀਰਤਨ ਹੋਏਗਾ। ਉਸ ਤੋਂ ਬਾਅਦ ਬੱਚਿਆਂ ਨੇ ਬੜਾ ਪਿਆਰਾ ਸ਼ਬਦ ਗਾਇਨ ਕੀਤਾ, ਕੇਦਾਰ ਰਾਗ ਦਾ ਸ਼ਬਦ ਹੈ, ਕੇਦਾਰ ਦੇ ਰਾਗ ਵਿੱਚ ਹੀ ਉਹਨਾਂ ਨੇ ਗਾਇਨ ਕੀਤਾ। ਬੜਾ ਸੋਹਣਾ ਸੁਰੀਲਾ ਗਾਇਆ ਬੱਚਿਆਂ ਨੇ। ਔਰ ਜੋ ਕੁਛ ਵੀ ਤੁਸੀਂ ਬੱਚਿਓ ਸਿੱਖ ਰਹੇ ਹੋ ਨਾ ਜੀ, ਇਸ ਨੂੰ ਸੰਸਕਾਰ ਕਹਿੰਦੇ ਹਨ, ਔਰ ਇਹ ਸਾਰੀ ਜ਼ਿੰਦਗੀ ਤੁਹਾਡੀਆਂ ਯਾਦਾਂ 'ਚ ਬਣੇ ਰਹਿਣਗੇ। ਕੱਲ੍ਹ ਨੂੰ ਤੁਸੀਂ ਕਿੱਥੇ ਕਿੱਥੇ ਜਾਣਾ, ਕਿਹੜਾ ਕਿਹੜਾ ਕੰਮ ਕਰਨਾ, ਉਹ ਤਾਂ ਮਾਲਕ ਜਾਣਦਾ ਹੈ। ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਵਿਉਂਤਬੱਧ ਕੀਤਾ ਹੁੰਦਾ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਡਾਕਟਰ ਬਣਨਾ, ਮੈਂ ਇੰਜੀਨੀਅਰ ਬਣਨਾ, ਪਰ ਸਾਈ ਕਾਰ ਕਮਾਉਣੀ ਤੁਰ ਛੋਟੀ ਥੱਲੇ ਪਾਏ, ਮਾਲਕ ਨੇ ਸਾਨੂੰ ਕੀ ਬਣਾਉਣਾ, ਇਹ ਮਾਲਕ ਹੀ ਜਾਣਦਾ ਹੈ। ਪਰ ਆਪਾਂ ਕਿਉਂਕਿ ਦੁਨੀਆਦਾਰੀ ਵਿੱਚ ਜਿਉਂਦੇ ਹਾਂ, ਇਸ ਕਰਕੇ ਸਾਨੂੰ ਟਾਰਗੇਟ ਤਾਂ ਕੋਈ ਨਾ ਕੋਈ ਨਿਸ਼ਾਨਾ ਤਾਂ ਰੱਖਣਾ ਪੈਂਦਾ ਹੈ। ਤੁਸੀਂ ਜਿੱਥੇ ਵੀ ਰਹੋ, ਜਿਸ ਦੁਨੀਆ ਵਿੱਚ ਵੀ ਰਹੋਗੇ, ਕੋਈ ਡਾਕਟਰ ਹੋਏਗਾ, ਕੋਈ ਇੰਜੀਨੀਅਰ ਹੋਏਗਾ, ਕੋਈ ਜੱਜ ਦੀ ਕੁਰਸੀ 'ਤੇ ਬੈਠਾ ਹੋਏਗਾ, ਕੋਈ ਵਕਾਲਤ ਕਰਦਾ ਹੋਏਗਾ, ਤੁਹਾਡੇ ਸੰਸਕਾਰਾਂ 'ਚ ਬਾਣੀ ਹੋਏਗੀ ਨਾ ਜੀ, ਤੁਹਾਡੇ ਸੰਸਕਾਰਾਂ ਵਿੱਚ ਸੰਗੀਤ ਹੋਏਗਾ, ਤੁਹਾਡੇ ਸੰਸਕਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਇਹ ਕੀਰਤੀ ਦੀ ਦਾਤ ਹੋਏਗੀ, ਅਤੇ ਤੁਹਾਡੀ ਸੋਚ ਵੀ ਨਿੱਗਰ ਰਹੇਗੀ। ਤੁਸੀਂ ਹਰ ਕੰਮ ਸੋਚ ਕੇ ਕਰੋਗੇ, ਸਮਝ ਕੇ ਕਰੋਗੇ, ਇਹ ਕਿਉਂਕਿ ਗੁਰਬਾਣੀ ਇੱਕ ਸੋਚ ਹੈ, ਬਾਣੀ ਵਿਚਾਰ ਹੈ, ਬਾਣੀ ਇੱਕ ਸਮਝ ਹੈ। ਔਰ ਮੇਰੇ ਸੰਪਰਕ ਵਿੱਚ ਬਹੁਤ ਸਾਰੇ ਐਸੇ ਰੁਤਬਿਆਂ 'ਤੇ ਬੈਠੇ ਹੋਏ ਲੋਕ ਜਿਹੜੇ ਬਾਣੀ ਨਾਲ ਜੁੜੇ ਹੋਣ, ਉਹ ਆਪਣਾ ਕੰਮ ਵੀ ਕਰਦੇ ਹਨ ਔਰ ਨਾਲ ਬਾਣੀ ਦਾ ਵੀ ਰਸ ਲੈਂਦੇ ਰਹਿੰਦੇ ਹਨ। ਉਹਨਾਂ ਨਾਲ ਜਦੋਂ ਗੱਲ ਕਰੀਦੀ ਫਿਰ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਉਹ ਜਿਸ ਪਦਵੀ 'ਤੇ ਬੈਠੇ। ਮੈਨੂੰ ਇੱਕ ਮੈਂ ਚੰਡੀਗੜ੍ਹ ਗਿਆ, ਉੱਥੇ ਇੱਕ ਜੱਜ ਸਾਹਿਬ ਮੈਨੂੰ ਮਿਲਣਾ ਚਾਹੁੰਦੇ ਸੀ, ਮੈਂ ਉਹਨਾਂ ਕੋਲ ਮਿਲਣ ਵਾਸਤੇ ਗਿਆ, ਪਰ ਮੈਂ ਹੈਰਾਨ ਹੋਇਆ, ਬੜੇ ਵੱਡੇ ਜੱਜ, ਉਹਨਾਂ ਨੇ ਗੁਰਬਾਣੀ ਦੀਆਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਮੈਨੂੰ ਪੰਕਤੀਆਂ ਸੁਣਾਈਆਂ। ਮੈਂ ਕਿਹਾ ਜੀ ਤੁਹਾਨੂੰ ਸਮਾਂ ਮਿਲ ਜਾਂਦਾ? ਕਹਿੰਦੇ ਜੀ ਮੈਂ ਬਚਪਨ 'ਚ ਸਿੱਖੀ ਬਾਣੀ, ਆਪਣੇ ਬਜ਼ੁਰਗਾਂ ਕੋਲੋਂ ਸਿੱਖੀ, ਸਕੂਲ ਵਿੱਚੋਂ ਸਿੱਖੀ, ਅਤੇ ਉਹ ਮੇਰੇ ਸੰਸਕਾਰਾਂ ਵਿੱਚ ਹੈ। ਬੜਾ ਚੰਗਾ ਲੱਗਾ। ਇਸ ਕਰਕੇ ਬੱਚਿਓ, ਤੁਸੀਂ ਜੋ ਵੀ ਸਿੱਖ ਰਹੇ ਹੋ, ਇਹ ਸਾਰੀ ਜ਼ਿੰਦਗੀ ਤੁਹਾਡੇ ਸੰਸਕਾਰਾਂ 'ਚ ਬਣੇ ਰਹਿਣਗੇ। ਇਹ ਸਮਝ ਲੈਣਾ ਮਾਲਕ ਦੀ ਬਖਸ਼ਿਸ਼ ਹੈ। ਜਿਹੜੇ ਬੱਚੇ ਸਿੱਖ ਰਹੇ ਉਹਨਾਂ ਨੂੰ ਸ਼ਾਬਾਸ਼, ਹੋਰ ਬੱਚਿਆਂ ਨੂੰ ਵੀ ਤੁਸੀਂ ਪ੍ਰੇਰਣਾ ਦਿਓ, ਤੁਹਾਡੇ ਦੋਸਤ, ਤੁਹਾਡੇ ਮਿੱਤਰ, ਤੁਹਾਡੀਆਂ ਬੱਚੀਆਂ ਦੀਆਂ ਸਹੇਲੀਆਂ, ਸਭਨਾਂ ਨੂੰ ਦੱਸੋ ਕਿ ਅਸੀਂ ਗੁਰੂ ਘਰ ਵਿੱਚ ਜਾ ਕੇ ਬਾਣੀ ਸਿੱਖਦੇ ਹਾਂ, ਕੀਰਤਨ ਸਿੱਖਦੇ ਹਾਂ, ਸਾਜ਼ ਵਜਾਉਣੇ ਸਿੱਖਦੇ ਹਾਂ। ਔਰ ਇਹ ਹੈ ਗੁਰੂ ਨਾਨਕ ਸਾਹਿਬ ਦਾ ਫਲਸਫਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਆਪ ਜਪਦਾ ਹੈ, ਆਪ ਸੁਣਦਾ ਹੈ, ਆਪ ਪੜ੍ਹਦਾ ਹੈ, ਆਪ ਸਿੱਖਦਾ ਹੈ, ਜੇ ਦੂਸਰਿਆਂ ਨੂੰ ਵੀ ਪ੍ਰੇਰਣਾ ਦਿੰਦਾ ਹੈ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਸ ਤੋਂ ਬਲਹਾਰ ਜਾਵਾਂ, ਮੈਂ ਉਸ ਤੋਂ ਸਦਕੇ ਜਾਵਾਂ। ਸੋ ਸਿੱਖਦੇ ਰਹੋ, ਸਿੱਖ ਹਾਂ ਇਸ ਕਰਕੇ। ਇੱਕ ਗੱਲ ਮੈਂ ਜ਼ਰੂਰ ਮੈਂ ਬੇਨਤੀ ਕਰਾਂਗਾ, ਕਿਸੇ ਤਰ੍ਹਾਂ ਦਾ ਵੀ ਗੁਣ ਹੋਵੇ, ਕਿਸੇ ਤਰ੍ਹਾਂ ਦਾ ਵੀ ਗੁਣ ਹੋਵੇ, ਕਿਸੇ ਤਰ੍ਹਾਂ ਦਾ ਵੀ ਰੁਤਬਾ ਹੋਵੇ, ਕਦੇ ਵੀ ਉਸਦਾ ਹੰਕਾਰ ਨਹੀਂ ਕਰਨਾ। ਮੈਂ ਕਈ ਵਾਰੀ ਮੈਨੂੰ ਮੈਂ ਹੁਣੇ ਭਾਈ ਓਂਕਾਰ ਸਿੰਘ ਹੋਰਾਂ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਕੁਛ ਕੁ ਨੌਜਵਾਨ ਬੱਚੇ, ਮੇਰਾ ਦਿਲ ਕਰਦਾ ਹੁੰਦਾ ਉਹਨਾਂ ਨੂੰ ਮਿਲਣ ਵਾਸਤੇ, ਤਾਂ ਮੈਂ ਅਗਾਂਹ ਹੋ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦਾ, ਤਾਂ ਪਛਾਣ ਹੋ ਜਾਂਦੀ ਜਿਹੜੇ ਬੱਚੇ ਸਿੱਖ ਕੇ ਆਏ। ਕੁਝ ਕੀਰਤਨੀ ਐਸੇ, ਮੈਂ ਇੱਕ ਕੀਰਤਨੀ ਨੂੰ ਮਿਲਣ ਵਾਸਤੇ ਗਿਆ, ਉਹਨੇ ਦਰਵਾਜ਼ਾ ਬੰਦ ਕਰ ਲਿਆ। ਬਾਅਦ ਵਿੱਚ ਮੈਨੂੰ ਸ਼ਾਮ ਨੂੰ ਅਸੀਂ ਪ੍ਰੋਗਰਾਮ 'ਤੇ ਇਕੱਠੇ ਹੋਏ, ਅਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਜੀ ਮੈਂ ਅਸਲ ਵਿੱਚ ਨਾ ਮੈਂ ਉਹ ਨਹੀਂ ਰਿਹਾ, ਮੈਂ ਆਪਣਾ ਸੁਭਾਅ ਬਦਲ ਲਿਆ, ਮੈਂ ਹਰ ਇੱਕ ਨੂੰ ਨਹੀਂ ਮਿਲਦਾ। ਮੈਂ ਕਿਹਾ ਜੀ ਬਹੁਤ ਚੰਗੀ ਗੱਲ, ਅੱਛਾ ਕੀਰਤਨੀ ਅਸੀਂ ਬਹੁਤ ਵਧੀਆ, ਅਤੇ ਮੇਰਾ ਦਿਲ ਕੀਤਾ ਮੈਂ ਉਸ ਨੂੰ ਮਿਲਾਂ। ਤੋ ਬੇਟਾ, ਕਦੇ ਵੀ ਕਿਸੇ ਗੁਣ ਦਾ, ਕਿਸੇ ਰੁਤਬੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਉਸ ਗੱਲ ਦਾ ਕਰਨਾ ਚਾਹੀਦਾ ਜਿਸ ਦੀ ਸੀਮਾ ਹੋਵੇ। ਕੋਈ ਵੱਡੇ ਰੁਤਬੇ 'ਤੇ ਜੇ ਕੋਈ ਬੈਠਦਾ, ਤਾਂ ਉਸ ਤੋਂ ਉੱਪਰ ਵੀ ਰੁਤਬੇ ਹੈਗੇ ਆ।
ਜੇ ਕੋਈ ਬਹੁਤ ਵੱਡੀ ਵੱਡੀ ਸਿੱਖਿਆ ਲੈ ਲਈ ਹੈ ਉਸ ਤੋਂ ਅੱਗੇ ਵੀ ਸਿੱਖਿਆ, ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸਿੱਖਿਆ ਦੀ ਕੋਈ ਸੀਮਾ ਨਹੀਂ। ਸੋ ਇਹ ਵੀ ਆਪਣੇ ਸੰਸਕਾਰਾਂ ਵਿੱਚ ਰੱਖਣਾ ਕਿ ਜਿੰਨਾ ਗੁਣ ਆਵੇ ਉਨੀ ਨਿਮਰਤਾ ਵੀ ਆਵੇ ਨਾਲ। ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ ਕਿ ਜਿਸ ਦਰਖਤ ਨੂੰ ਜਿਸ ਫਲਦਾਰ ਪੌਦੇ ਨੂੰ ਫਲ ਲੱਗ ਜਾਂਦਾ, ਜਿਵੇਂ ਜਿਵੇਂ ਫਲ ਲੱਗਦਾ ਉਤਨਾ ਉਨਾ ਝੁਕਣਾ ਸ਼ੁਰੂ ਕਰ ਦਿੰਦਾ। ਸੋ ਨਿਮਰਤਾ ਵੀ, ਮਿੱਠਾ ਬੋਲ ਵੀ, ਇਹ ਸਾਰੇ ਨਾਲ ਨਾਲ ਗੁਣ ਸਿੱਖਣੇ ਹਨ। ਮੈਂ ਇੱਕ ਕੀਰਤਨੀਆਂ ਹੋਣ ਦੇ ਨਾਤੇ ਤੁਸੀਂ ਜੋ ਸ਼ਬਦ ਗਾਇਆ ਬੱਚਿਆਂ ਨੇ, ਬੱਚੇ ਨੇ ਅਰਦਾਸ ਕੀਤੀ, ਬਹੁਤ ਵਧੀਆ ਅਰਦਾਸ ਕੀਤੀ, ਔਰ ਬੱਚੇ ਨੇ ਹੁਕਮਨਾਮਾ ਲਿਆ ਬਹੁਤ ਅੱਛਾ। ਔਰ ਇਹ ਜਿਨ੍ਹਾਂ ਨੇ ਸੰਗਤ ਦੇ ਵਿੱਚ ਅਰਦਾਸ ਕੀਤੀ, ਹੁਕਮਨਾਮਾ ਲਿਆ, ਗਾਇਆ, ਇਹ ਦੂਸਰਿਆਂ ਦੀ ਪ੍ਰੇਰਨਾ ਬਣ ਗਿਆ। ਤੋ ਮੈਂ ਕੀਰਤਨੀਆਂ ਹੋਣ ਦੇ ਨਾਤੇ ਸ਼ਾਬਾਸ਼ ਦਿੰਦਾ ਹਾਂ, ਮੇਰੀਆਂ ਅਸੀਸਾਂ, ਮੇਰਾ ਆਸ਼ੀਰਵਾਦ ਤੁਹਾਡੇ ਨਾਲ। ਔਰ ਇਹਨਾਂ ਦੇ ਉਸਤਾਦ ਜਿਨ੍ਹਾਂ ਨੇ ਸਿਖਾਇਆ, ਕਿਉਂਕਿ ਸਿਖਾਉਣਾ ਬਹੁਤ ਔਖਾ ਕੰਮ ਹੈ, ਖਾਸ ਕਰਕੇ ਸੰਗੀਤ, ਸੰਗੀਤ ਸਿਖਾਉਣਾ ਬਹੁਤ ਔਖਾ ਹੈ। ਜਿਨ੍ਹਾਂ ਨੇ ਸਿਖਾਇਆ ਇਹਨਾਂ ਦੇ ਉਸਤਾਦਾਂ ਨੂੰ ਵੀ ਸ਼ਾਬਾਸ਼। ਮੈਂ ਭਾਈ ਮੋਹਨ ਸਿੰਘ ਹੋਰਾਂ ਨੂੰ ਜਾਣਦਾ ਹਾਂ, ਭਾਈ ਦਲਵੀਰ ਸਿੰਘ ਜੀ ਉਹ ਵੀ ਸਿਖਾਉਂਦੇ ਹਨ, ਐਸ ਪੀ ਸਿੰਘ ਇੱਥੇ ਹੁਣੇ ਬੈਠੇ ਸੀ, ਉਹਨਾਂ ਦੀ ਕਲਾਸ ਸੀ, ਉਹ ਚਲੇ ਗਏ, ਉਹ ਵੀ ਸਿਖਾਉਂਦੇ ਹਨ। ਸੋ ਇਹਨਾਂ ਉਸਤਾਦਾਂ ਨੂੰ ਮੈਂ ਕੀਰਤਨੀ ਹੁੰਦੇ ਹਾਂ ਅਤੇ ਸ਼ਾਬਾਸ਼ ਦਿੰਦਾ। ਜੀ ਜੀ ਹਾਂਜੀ, ਪ੍ਰੋਫੈਸਰ ਦਲਵੀਰ ਸਿੰਘ ਜੀ ਪਹਿਲਾਂ ਥਾਈਲੈਂਡ ਰਹਿੰਦੇ ਸੀ, ਹੁਣ ਇੱਥੇ ਆ ਗਏ, ਅਤੇ ਬਹੁਤ ਚੰਗੇ ਉਸਤਾਦ ਹਨ ਜੀ ਸਭ। ਅਤੇ ਤੁਹਾਡਾ ਮੈਂ ਧੰਨਵਾਦ ਕਰਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਾ ਹਾਂ, ਜੋ ਮੈਨੂੰ ਨਾ ਚੀਜ਼ ਨੂੰ ਮੈਂ ਸੱਚੀ ਮੁੱਚੀ ਅਣਜਾਣ ਹਾਂ, ਕਹਿਣ ਵਿੱਚ ਨਹੀਂ, ਮੈਂ ਕਹਿ ਰਿਹਾ ਮੇਰੀ ਗੱਲਾਂ ਹੀ ਨਹੀਂ ਹੈ, ਸੱਚੀ ਮੁੱਚੀ ਅਣਜਾਣ ਹਾਂ, ਜਦੋਂ ਮੈਂ ਸਵੈ ਪ੍ਰਚੋਲ ਕਰਦਾ ਅਤੇ ਇੱਕ ਅਣਜਾਣ ਜਿਹਾ ਦਿਖਾਈ ਦਿੰਦਾ ਹਾਂ ਆਪਣੇ ਆਪ ਨੂੰ, ਫਿਰ ਵੀ ਤੁਸੀਂ ਮੈਨੂੰ ਮਾਣ ਦਿੱਤਾ, ਮੈਂ ਰਹਿਣੀ ਤੁਹਾਡੇ ਪਿਆਰ ਦਾ, ਦਿੱਤੇ ਹੋਏ ਮਾਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਵਾਹਿਗੁਰੂ।

Let's continue.

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ। ਥੈਂਕ ਯੂ ਪਿਆਰੇ ਬੱਚਿਓ ਤੇ ਸਾਰੀ ਸੰਗਤ, ਬਹੁਤ ਬਹੁਤ

ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਮੁਹਿ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨੌਨੇ ਧਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਏ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਈ ਦੇਗ ਕੇ ਆਂਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਲਈ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਸਵਾਸਾ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਭ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਦਾ ਅਪਾਰ ਕਿਰਪਾ ਸਦਕਾ ਅੱਜ ਗੁਰੂ ਨਾਨਕ ਖਾਲਸਾ ਸਕੂਲ ਦੇ ਵਿਦਿਆਰਥੀ ਆਪ ਜੀ ਦੇ ਚਰਨੀ ਲੱਗੇ ਹਨ ਜੀ ਆਪ ਜੀ ਨੇ ਖਾਲਸਾ ਸਕੂਲ ਦੇ ਸਾਰੇ ਬੱਚਿਆਂ ਅਤੇ ਸੇਵਾਦਾਰਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਅਤੇ ਨਾਮ ਬਾਣੀ ਨਾਲ ਜੋੜੀ ਰੱਖਣਾ ਹੈ ਜੀ ਹੁਣ ਆਪ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਨਿਹਾਲ ਕਰੋ ਜੀ ਅੱਖਰ ਵਾਧਾ ਕਾਟਾ ਪੁੱਲ ਚੁੱਕ ਮਾਫ ਕਰਨੀ ਸਰਬੱਤ ਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇ ਜਿਨ੍ਹਾਂ ਮੇਰਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ।

ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: 마음의 그리시기 사태
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ ਸੈਰੇਮਨੀ ਚਰਨੀ ਲਗਨਾ ਸੈਰੇਮਨੀ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਸੰਪੂਰਨ ਹੋਈ ਹੈ ਜੀ ਸਾਰੇ ਮਾਪਿਆਂ ਨੂੰ ਸਾਰੇ ਅਧਿਆਪਕਾਂ ਨੂੰ ਸਾਰੇ ਸਕੂਲ ਦੇ ਸਮੂਹ ਸੇਵਾਦਾਰਾਂ ਨੂੰ ਅਤੇ ਸਭ ਤੋਂ ਜ਼ਿਆਦਾ ਸਾਡੇ ਪਿਆਰੇ ਬੱਚੇ ਗ੍ਰੈਜੂਏਟ ਜਿਹੜੇ ਹੋਏ ਆ ਉਹਨਾਂ ਨੂੰ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਹੁਣ ਅਸੀਂ ਬੱਚਿਆਂ ਲਈ ਇਹ ਕਹਾਂਗੇ ਕਿ ਬੱਚੇ ਤੁਸੀਂ ਗੁਰੂ ਮਹਾਰਾਜ ਜੀ ਦੇ ਚਰਨੀ ਲੱਗੇ ਹੋ ਤੁਸੀਂ ਚਰਨੀ ਲੱਗੇ ਰਹਿਣਾ ਨਾਮ ਬਾਣੀ ਨਾਲ ਜੁੜੇ ਰਹਿਣਾ ਜੀ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ਣ ਹੁਣ ਬੱਚਿਆਂ ਦਾ ਅਵਾਰਡ ਅਸੀਂ ਬੱਚਿਆਂ ਨੂੰ ਦੇਵਾਂਗੇ ਅਤੇ ਸਭ ਤੋਂ ਪਹਿਲਾਂ ਅਸੀਂ ਕੀਰਤਨ ਵਾਲੇ ਬੱਚੇ ਜਿਹੜੇ ਗ੍ਰੈਜੂਏਟ ਹੋਏ ਨੇ ਉਹਨਾਂ ਦੇ ਅਵਾਰਡਸ ਦੇ ਨਾਲ ਅਵਾਰਡ ਸੈਰੇਮਨੀ ਸ਼ੁਰੂ ਕਰਾਂਗੇ ਮੈਂ ਬੇਨਤੀ ਕਰਾਂਗੀ ਨਰਿੰਦਰਪਾਲ ਵੀਰ ਜੀ ਨੂੰ ਉਹ ਆਉਣ ਅਤੇ ਬੱਚਿਆਂ ਦੇ ਨਾਮ ਅਨਾਊਂਸ ਕਰਨ ਨਾਲ ਉਹਨਾਂ ਨੂੰ ਅਵਾਰਡ ਦੇਣ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰੀ ਫਿਰ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਹੜੇ ਗੁਰਚਰਨੀ ਲੱਗੇ ਹਨ। ਵੈਰੀ ਇੰਪੋਰਟੈਂਟ ਡੇ ਫੋਰ ਯੂ ਐਂਡ ਯੋਰ ਫੈਮਿਲੀ, ਸੋ ਕੰਗ੍ਰੈਚੁਲੇਸ਼ਨਸ। ਹੁਣ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਹੈ ਕਿ ਬੱਚਿਆਂ ਨੂੰ ਅਵਾਰਡ ਦਿੱਤੇ ਜਾਣੇ ਹਨ, ਅਤੇ ਮੈਂ

ਹਾਂਜੀ ਅਮੋਲਿਕਾ ਕੌਰ ਨਾਰੰਗ ਬੋਲੇ ਸੋ ਨਿਹਾਲ ਗੁਰਕਿਰਨ ਕੌਰ ਬੋਲੇ ਸੋ ਨਿਹਾਲ ਰਮਨੀ ਕੌਰ ਧਾਮੀ ਬੋਲੇ ਸੋ ਨਿਹਾਲ ਜਸਲੀਨ ਕੌਰ ਬੋਲੇ ਸੋ ਨਿਹਾਲ ਤੇ ਬੱਚਾ ਕਬੀਰ ਸਿੰਘ ਕਬੀਰ ਸਿੰਘ ਦੀ ਟਰੋਫੀ ਜਿਹੜੀ ਪਲੈਕ ਹੈਗੀ ਇਸ ਇਨ ਦਾ ਮੇਕਿੰਗ ਸੋ ਵਿਲ ਬੀ ਕਮਿੰਗ ਸੂਨ ਸੋ ਵੀ ਵਾਂਟਡ ਹਿਮ ਟੂ ਪਾਰਟ ਆਫ ਦਾ ਸੈਰੇਮਨੀ ਹਾਂ

0: Qué tal.
1: No, dijiste, no, no, no.

0: ਹੁਣ ਸਾਡੇ ਕੋਲ ਬੱਚਾ ਗੁਰਮਨਦੀਪ ਸਿੰਘ ਹਾਂਜੀ ਗੁਰਮਨਦੀਪ ਸਿੰਘ ਮੈਂ ਆਉਣ ਲੱਗੀ ਹਾਂ ਆਹ ਦੋ ਬੱਚਿਆਂ ਦੇ ਬੋਲਦੇ ਹਾਂ ਠੀਕ ਹੈ
1: ਗੁਰਮਨਦੀਪ ਸਿੰਘ ਅਗਲਾ ਬੱਚਾ ਵੀਰ ਸਿੰਘ ਵੀਰ ਸਿੰਘ ਸ੍ਰੀ ਅਕਾਲ ਜਸਲੀਨ ਕੌਰ ਓਕੇ ਇਹੀ ਸਾਰੇ ਬੱਚੇ ਸਨ ਇੱਥੇ ਸਤਿ ਸ੍ਰੀ ਅਕਾਲ
0: ਮੈਂ ਨਾਮ ਹਾਂਜੀ ਪਲੀਜ਼ ਹਾਂਜੀ ਮੈਂ ਬਿਲਕੁਲ ਹਾਂਜੀ ਥੈਂਕ ਯੂ ਹਾਂਜੀ ਵਿਸ਼ੇ ਕਹਿ ਦਿਓ ਪਲੀਜ਼ ਬੱਚੇ ਬੇਟਾ ਬਾਬਾ ਜੀ ਦੀ ਤਰਫ ਆਪਾਂ ਬੈਕ ਕਰਕੇ ਨਹੀਂ ਬੈਠ ਸਕਦੇ ਬੱਚਿਓ ਪਲੀਜ਼ ਹਾਂਜੀ ਸਾਈਡ ਕਰਕੇ ਬੈਠ ਜਾਓ ਸਾਡੇ ਕੋਲ ਰੁਪਿੰਦਰ ਕੌਰ ਰੂਬੀ ਭੈਣ ਜੀ ਦੀ ਕਲਾਸ ਤੇ ਰਿਮੋਟ ਕਲਾਸ ਤੇ 7 ਰਿਮੋਟ ਕਲਾਸ ਤੇ 3 ਬੱਚੇ ਹਨ ਇੱਕ ਅਰਸ਼ੀਨ ਕੌਰ ਜਿਹੜੀ ਬੱਚੀ ਆਪਣਾ ਅਵਾਰਡ ਲੈ ਚੁੱਕੀ ਹੈ ਤੇ ਜਸਲੀਨ ਕੌਰ ਬੱਚੀ ਉਹਨੂੰ ਬਹੁਤ ਸਾਰੀਆਂ ਬਾਣੀਆਂ ਕੰਠ ਹਨ ਆਨਲਾਈਨ ਕਲਾਸ ਅਸੀਂ ਕੀਤੀ ਸੀ ਬੜੀ ਪਿਆਰੀ ਬੱਚੀ ਹੈ ਤੇ ਉਹਦਾ ਅਵਾਰਡ ਅਸੀਂ ਉਹਨਾਂ ਨੂੰ ਭੇਜਾਂਗੇ ਬਾਏ ਮੇਲ ਜਸਲੀਨ ਬੇਟੇ ਬਹੁਤ ਬਹੁਤ ਸ਼ਾਬਾਸ਼ ਵੀ ਆਰ ਸੋ ਪ੍ਰਾਊਡ ਆਫ ਯੂ ਯੂ ਆਰ ਔਸਮ ਤੁਸੀਂ ਬਹੁਤ ਸੋਹਣਾ ਕੀਰਤਨ ਕਰਦੇ ਹੋ ਮੈਨੂੰ ਪਤਾ ਲੱਗਿਆ ਬਹੁਤ ਸਾਰੀਆਂ ਬਾਣੀਆਂ ਤੁਹਾਨੂੰ ਕੰਠ ਹੈਗੀਆਂ ਗੁਰੂ ਚਰਨੀ ਤੁਸੀਂ ਅੱਜ ਲੱਗੇ ਹੋ ਤੁਸੀਂ ਜਾ ਕੇ ਗੁਰਦੁਆਰੇ ਮੱਥਾ ਟੇਕਣਾ ਪਾਠ ਕਰ ਲੈਣਾ ਤੇ ਇਸ ਤਰ੍ਹਾਂ ਕਰਕੇ ਅਸੀਂ ਕਵਾਂਗੇ ਵਿਸ਼ ਤੁਸੀਂ ਸਾਡੇ ਵਿੱਚ ਹੁੰਦੇ ਅੱਜ ਇੱਥੇ ਗੁਰੂ ਚਰਨੀ ਤੁਸੀਂ ਵੀ ਲੱਗਦੇ ਇਸੇ ਤਰ੍ਹਾਂ ਹੀ ਗੁਰਤੇਗ ਸਿੰਘ ਬੱਚਾ ਹੈ ਉਹ ਵੀ ਸਾਡੀ ਰਿਮੋਟ ਕਲਾਸ ਦਾ ਬੱਚਾ ਹੈ ਤੇ ਬੇਟੇ ਤੁਹਾਡੇ ਲਈ ਵੀ ਮੈਂ ਇਹੀ ਕਹੂੰਗੀ ਬਹੁਤ ਬਹੁਤ ਸ਼ਾਬਾਸ਼ ਬਹੁਤ ਬਹੁਤ ਤੁਹਾਨੂੰ ਵਧਾਈਆਂ ਤੁਸੀਂ ਕੋਵਿਡ ਤੋਂ ਸਾਡੇ ਨਾਲ ਜੁੜੇ ਹੋ ਸੀ ਤੇ ਅੱਜ ਤੁਸੀਂ ਗ੍ਰੈਜੂਏਟ ਹੋਏ ਹੋ ਗੁਰੂ ਨਾਨਕ ਖਾਲਸਾ ਸਕੂਲ ਦੇ ਨਾਲ 37ਵੇਂ ਸਾਲ ਦੇ ਗ੍ਰੈਜੂਏਟ ਹੋ ਤੁਸੀਂ ਤੇ ਬਹੁਤ ਬਹੁਤ ਸ਼ਾਬਾਸ਼ ਸਭ ਨੂੰ ਵਧਾਈਆਂ ਵਾਹਿਗੁਰੂ ਤੁਹਾਨੂੰ ਆਪਣੇ ਚਰਨੀ ਲਾਈ ਰੱਖਣ ਜੁੜੇ ਰਹਿਣਾ ਜੀ ਬਹੁਤ ਬਹੁਤ ਧੰਨਵਾਦ ਜੀ

0: ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਅੱਜ ਦਾ ਸੋਹਣਾ ਸਮਾਗਮ ਸੰਪੂਰਨ ਹੋਇਆ ਹੈ। ਵਾਹਿਗੁਰੂ ਸਾਨੂੰ ਹਿੰਮਤ ਬਖਸ਼ਣ, ਬਲ ਬਖਸ਼ਣ, ਸਬੁੱਧੀ ਬਖਸ਼ਣ। ਅਸੀਂ ਇਸੇ ਤਰ੍ਹਾਂ ਜੁੜੇ ਰਹੀਏ ਆਪਣੇ ਬੱਚਿਆਂ ਦੀ ਸੇਵਾ ਦੇ ਵਿੱਚ, ਤੇ ਵਾਹਿਗੁਰੂ ਮੇਰਾ ਕਰਨ ਸਭ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਮੈਂ ਸਪੈਸ਼ਲ ਤੌਰ ਤੇ ਵੀਰ ਜੀ ਬਲਜੀਤ ਸਿੰਘ ਜੀ ਤੇ ਭੈਣ ਜੀ ਨਿਰਮਲ ਕੌਰ ਹੋਰਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਤੇ ਨਾਲ ਹੀ ਸਾਡੀ ਸੇਵਾ ਟੀਮ, ਸਾਡੇ ਵੀਰ ਜੀ ਕੁਲਵੀਰ ਪੇਲਾ ਜੀ, ਮਨਦੀਪ ਸਿੰਘ ਜੀ ਤੇ ਹੋਰ ਬਹੁਤ ਸਾਰੇ ਸਿੰਦਰ ਵੀਰ ਜੀ ਹੋਰੀ, ਗੁਰਪ੍ਰੀਤ ਵੀਰ ਜੀ ਨੂੰ ਅਸੀਂ ਮਿਸ ਕਰਦੇ ਹਾਂ, ਪਰ ਉਹਨਾਂ ਦੀ ਟੀਮ ਡਿਡ ਔਸਮ ਜੌਬ। ਬਹੁਤ ਸੋਹਣਾ ਸਾਰਾ ਜਿਹੜਾ ਸਮਾਗਮ ਹੋਇਆ ਹੈ, ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਕਿਸੇ ਦਾ ਨਾਂ ਬੋਲਣੋਂ ਰਹਿ ਗਿਆ ਹੋਵੇ, ਕਿਉਂਕਿ ਪਤਾ ਨਹੀਂ ਕਿੰਨੇ ਜਾਣਿਆਂ ਦੀ ਇਹਦੇ ਵਿੱਚ ਕੰਟਰੀਬਿਊਸ਼ਨ ਹੁੰਦੀ ਹੈ ਇੱਦਾਂ ਦੇ ਪ੍ਰੋਗਰਾਮ ਨੂੰ ਸਕਸੈਸਫੁਲ ਕਰਨ ਲਈ, ਕਾਮਯਾਬ ਕਰਨ ਲਈ। ਸੋ ਵਾਹਿਗੁਰੂ ਜੀ ਨਾ ਜਾਣੀ ਜਾਣ ਹਨ, ਤੇ ਉਹ ਉਹਨਾਂ ਦੀ ਸੇਵਾ ਥਾਏ ਪਾਉਣ। ਸਾਰੇ ਸਾਨੂੰ ਸਭਨਾਂ ਨੂੰ ਸਮਰਥ ਬਖਸ਼ਣ, ਸਬੁੱਧੀ ਬਖਸ਼ਣ, ਸਮਰੱਥਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੇ ਅਰਸ਼ਿੰਦਰ ਆਂਟੀ ਦਾ ਵੀ ਬੜਾ ਬੜਾ ਧੰਨਵਾਦ, ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਹਰ ਸਾਲ ਤੋਂ ਚਰਨੀ ਲਗਨਾ ਸੈਰੇਮਨੀ ਦੀ ਤਿਆਰੀ ਕਰਵਾਉਂਦੇ। ਇਹੀ ਇੰਡੀਆ ਤੋਂ ਕੱਪੜੇ ਆਰਡਰ ਕਰਦੇ ਨੇ, ਚੁੰਨੀਆਂ ਪੱਗਾਂ ਜੋ ਵੀ ਚਾਹੀਦੀਆਂ ਹੁੰਦੀਆਂ, ਬਹੁਤ ਮਿਹਨਤ ਕਰਦੇ ਨੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। Change of plans. ਠੀਕ ਮੀਕਾ ਜੀ, ਠੀਕ ਹੈ ਇਸ ਤਰ੍ਹਾਂ ਕਿ ਦੂਸਰੀ ਤਰ੍ਹਾਂ ਕਰੀਏ? ਠੀਕ ਹੈ, ਓਕੇ ਠੀਕ। Thank you.